0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Hola amigos, los invito a escuchar mi programa radial Soy Latinoamericano los miércoles a partir de las 6 de la tarde. Les ofrezco noticias, comentarios, hermosa música latina y regalos. Los espero el próximo miércoles para que juntos celebremos nuestras raíces latinoamericanas.
2: The following program speaks to the East Indian community. Uniting the world for your listening pleasure at Fairchild Radio, the multicultural spirit of Calgary, CHKF 94.7 FM.
3: Sabrang Radio 94.7 Sunday sare listeners da bahut bahut swagat hai ji. Aaj de is khoobsurat sham de program ch. Sabrang Radio 94.7 FM Sunday. ਆਈ ਹੋਪ ਵੀ ਤੁਸੀਂ ਮੇਰੀ ਆਵਾਜ਼ ਸੁਣ ਪਾ ਰਹੇ ਹੋ ਕਿਉਂਕਿ ਇਹ ਪ੍ਰੋਗਰਾਮ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਤੇ ਨਾਲ ਦੀ ਨਾਲ ਹੀ ਸਾਡੀਆਂ ਗੱਲਾਂ ਪਤਾ ਜਿਹੜੀਆਂ ਨੇ ਉਹ ਚੱਲੀਆਂ ਪ੍ਰੋਗਰਾਮ ਦੇ ਵਿੱਚ ਕਿਉਂਕਿ ਕੁਇਕਲੀ ਥੋੜਾ ਜਿਹਾ ਵੈਦਰ ਅਪਡੇਟ ਦੇ ਉੱਤੇ ਨਜ਼ਰ ਮਾਰ ਲਈਏ ਆਪਾਂ ਤੇ ਅੱਜ ਦੇ ਥੋੜੇ ਦਿਨਾਂ ਬਾਅਦ ਜਦੋਂ ਗੌਰਮੈਂਟ ਵਾਪਸ ਆਉਂਦੀ ਹੈ ਪਾਰਲੀਮੈਂਟ ਦੇ ਵਿੱਚ ਤੇ ਨਵੇਂ ਨਵੇਂ ਬਿੱਲ ਪਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਦੇ ਨਾਲ ਕਈ ਤਰ੍ਹਾਂ ਦੇ ਇਸ਼ੂਜ਼ ਜਿਹੜੇ ਨੇ ਉਹ ਸਾਹਮਣੇ ਆ ਰਹੇ ਆ ਅੱਜ ਦਾ ਟੈਂਪਰੇਚਰ ਕਾਫੀ ਗਰਮ ਰਿਹਾ ਜੀ 29 ਡਿਗਰੀ ਤੱਕ ਪਹੁੰਚ ਗਿਆ ਜਿਹੜਾ ਕਿ ਆਈ ਬਲੀਵ ਰਿਕਾਰਡ ਹੋਣਾ ਵੈਸੇ ਤੇ ਪਰ ਮੰਡੇ ਕਹਿੰਦੇ ਵੀ ਹੌਟ ਤੇ ਜਦੋਂ ਤੱਕ ਸੈਟਰਡੇ ਤੱਕ ਫਰਾਈਡੇ ਤੱਕ ਪਹੁੰਚਣਾ ਤੇ ਇਹ ਕੂਲ ਹੋ ਜਾਣਾ ਸ਼ੁਰੂ ਹੋ ਜਾਣਾ ਸੋ ਇਹ ਪ੍ਰੈਡਿਕਸ਼ਨ ਜਿਹੜੀਆਂ ਕੀਤੀਆਂ ਗਈਆਂ ਸੋ ਮੰਡੇ 29 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 8 ਡਿਗਰੀ ਟਿਊਜ਼ਡੇ ਨੂੰ 22 ਤੇ 10 ਵੈਡਨਸਡੇ ਵੀ 22 7 ਥਰਸਡੇ ਨੂੰ 19-6 ਤੇ ਫਿਰ ਫਰਾਈਡੇ ਵਾਲੇ ਦਿਨ 19-10 ਟੈਂਪਰੇਚਰ ਜਿਹੜਾ ਹੋਏਗਾ ਜਿਹੜਾ ਕਿ ਸ਼ਨੀਵਾਰ ਵਾਲੇ ਦਿਨ ਸੈਟਰਡੇ 26 ਸਪਤੰਬਰ ਨੂੰ 12-4 ਤੇ ਪਹੁੰਚ ਜਾਣਾ 12 ਡਿਗਰੀ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 4 ਡਿਗਰੀ ਹੋਏਗਾ ਸਪਤੰਬਰ 27 ਨੂੰ 14 ਵੱਧ ਤੋਂ ਵੱਧ ਘੱਟ ਤੋਂ ਘੱਟ 2 ਡਿਗਰੀ ਟੈਂਪਰੇਚਰ ਜਿਹੜਾ ਇਹ ਵੀ ਨੋਟ ਕੀਤਾ ਜਾ ਰਿਹਾ ਸੋ ਇਹ ਆਉਣ ਵਾਲੇ ਕੁਛ ਕੁ ਦਿਨ ਜਿਹੜੇ ਨੇ ਸਲੋਲੀ ਸਲੋਲੀ ਆਪਾਂ ਗਰਮੀ ਚੋਂ ਹੁਣ ਬਾਹਰ ਹੁੰਦੇ ਜਾ ਰਹੇ ਹਾਂ ਤੇ ਗਰਮੀ ਘਟਦੀ ਜਾਏਗੀ ਸੋ ਡੈਫੀਨੇਟਲੀ ਘਟਣੀ ਤਾਂ ਹੈਗੀ ਹੈ ਬਟ ਇਹ ਹੈ ਵੀ ਘੱਟ ਵੀ ਜਾਏਗੀ ਤੇ ਥੋੜਾ ਮੌਸਮ ਬਟ ਫਿਰ ਵੀ ਦੇਖਿਆ ਜਾਵੇ ਤੇ ਸਤੰਬਰ ਐਂਡ ਚ ਪਹੁੰਚ ਰਿਹਾ ਤੇ ਅੱਜ 29 ਡਿਗਰੀ ਵਰਗਾ ਟੈਂਪਰੇਚਰ ਜਿਹੜਾ ਕਿ ਆਪਣੇ ਆਪ ਚ ਹੀ ਕਾਬਿਲੇ ਤਾਰੀਫ਼ ਹੈ ਕਿਉਂਕਿ ਇੰਨਾ ਵਧੀਆ ਟੈਂਪਰੇਚਰ ਜਿਹੜਾ ਹੋ ਰਿਹਾ ਪਰ ਪੋਲੀਟਿਕਸ ਜਿਹੜੀ ਹੈ ਕਾਫੀ ਪਿਛਪੱਖੀ ਹੈ ਚਾਹੇ ਲੋਕਲ ਹੋਵੇ ਚਾਹੇ ਇੰਟਰਨੈਸ਼ਨਲ ਲੈਵਲ ਤੇ ਹੋਵੇ ਟਰੰਪ ਵੀ ਆਪਣੇ ਭਾਸ਼ਣਬਾਜ਼ੀ ਜਿਹੜੀ ਹੈ ਲਗਾਤਾਰ ਕਰ ਰਿਹਾ ਜਿਹਦੇ ਚ ਕਿਹਾ ਰਿਹਾ ਵੀ ਪੋਟਾਸ ਜਿਹੜਾ ਹੈ ਆਪਾਂ ਬੈਲਾਰੂਸ ਤੋਂ ਆਈ ਬਲੀਵ ਵੀ ਖਰੀਦ ਰਹੇ ਹਾਂ ਜਿਹੜਾ ਕਾਫੀ ਸਸਤਾ ਹੈ ਕੈਨੇਡਾ ਜਿਹੜਾ ਸਾਨੂੰ ਰਿਪ ਕਰ ਰਿਹਾ ਸੀ ਬੇਸਿਕਲੀ ਕੈਨੇਡਾ ਬਹੁਤ ਮਹਿੰਗਾ ਵੇਚ ਰਿਹਾ ਸੀਗਾ ਹੁਣ ਸਾਡੇ ਫਾਰਮਰਸ ਨੂੰ ਜਿਹੜਾ ਸਸਤਾ ਪੋਟਾਸ਼ ਮਿਲ ਜਾਏਗਾ ਤੇ ਦੂਜੇ ਪਾਸੇ ਕਾਰਨੀ ਹੋਣਾ ਨੇ ਜਿਹੜਾ ਆਪਣੇ ਨਵੇਂ ਬਿੱਲ ਲੈ ਕੇ ਆਉਂਦੇ ਆ ਸੋ ਉਹਦੇ ਵਿੱਚ ਵੀ ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ NDP ਪਾਰਟੀ ਦੇ ਜਿਹੜੇ ਲੀਡਰ ਨੇ ਉਹਨਾਂ ਨੇ ਕਿਹਾ ਕਿ ਵੀ ਇਹ ਜਾਂ ਯੂਨੀਅਨਸ ਨੇ ਵੀ ਕਿਹਾ ਕਿ ਵੀ ਇਹ ਜਿਹੜੀਆਂ ਚੀਜ਼ਾਂ ਲੈ ਕੇ ਆ ਰਹੇ ਨੇ ਬੇਸਿਕਲੀ ਇਹ ਕੋਈ ਬਹੁਤੀਆਂ ਵਧੀਆ ਨਹੀਂ ਕਹਿਣ ਦਾ ਮਤਲਬ ਵੀ ਤੁਸੀਂ ਨੈਸ਼ਨਲ ਬਿੱਲ ਲੈ ਕੇ ਆਉਣਾ ਚਾਹੁੰਦੇ ਹੋ ਇੱਕ ਬਿੱਲ ਇੱਕ ਸਾਲ ਇੱਕ ਬਿੱਲ ਤੇ ਇੱਕੋ ਕਰਨ ਦੇ ਗੱਲਾਂ ਬਾਤਾਂ ਕਰਕੇ ਬਟ ਅਲਟੀਮੇਟਲੀ ਉਹਦੇ ਨਾਲ ਕਿ ਇਹ ਵੀ ਤੁਸੀਂ ਸਾਨੂੰ ਰੋਕਦੇ ਜਾ ਰਹੇ ਹੋ

ਤੁਸੀਂ ਸਾਡਾ ਜਿਹੜਾ ਰਾਈਟਸ ਹੈ ਵਰਕਰਸ ਦਾ, ਇਹ ਕਹਿ ਕੇ ਵੀ ਇਹ ਕੰਟਰੀ ਦੇ ਹੱਕ ਦੇ ਵਿੱਚ ਨਹੀਂ ਹੈਗਾ ਤੇ ਇਸ ਕਰਕੇ ਤੁਸੀਂ ਵਰਕਰਸ ਨੂੰ, ਬਟ ਦੂਜੇ ਪਾਸੇ ਪਾਰਟੀ ਲਿਬਰਲ ਪਾਰਟੀ ਦਾ ਇਹ ਵੀ ਕਹਿਣਾ ਕਿ ਵੀ ਇਹ ਸੱਚ ਨਹੀਂ ਹੈਗਾ ਜੋ ਤੁਸੀਂ ਕਹਿ ਰਹੇ ਹੋ, ਕਿਉਂਕਿ ਆਪਾਂ ਉਹਦੇ ਵਾਸਤੇ ਪ੍ਰੋਪਰ ਸਿਸਟਮ ਇਨ ਪਲੇਸ ਕਰਾਂਗੇ ਤੇ ਇੱਕ ਸਪੈਸ਼ਲ ਰਿਪ੍ਰੈਜੈਂਟੇਟਿਵ ਹੋਏਗਾ ਜਿਹੜਾ ਲੀਡਰ ਜਿਹੜਾ ਕਿਸੇ ਵੀ ਇਸ਼ੂ ਦੇ ਉੱਤੇ ਗੱਲਬਾਤ ਕਰਨ ਵਾਸਤੇ, ਜੇ ਉਹਨਾਂ ਨੂੰ ਲੱਗਿਆ ਤੇ ਫਿਰ ਉਹ ਜੇ ਉਹਨਾਂ ਨੇ ਨਹੀਂ ਮੰਨਿਆ ਕਿ ਵੀ ਨਹੀਂ ਕੋਈ ਗੱਲਬਾਤ ਕਿਸੇ ਸਿਰੇ ਲੱਗ ਰਹੀ, ਤੇ ਫਿਰ ਹੋ ਸਕਦਾ ਵੀ ਉਹ ਇਸ ਤਰ੍ਹਾਂ ਦਾ ਕੰਮ ਕਰਨ, ਵੀ ਉਹਨਾਂ ਨੂੰ ਕਹਿਣ ਵੀ ਤੁਸੀਂ ਇਹਨੂੰ ਕੈਂਸਲ ਕਰੋ ਆਪਣੀ ਸਟ੍ਰਾਈਕ, ਕਿਉਂਕਿ ਇਹ ਸਾਡੇ ਫਿਰ ਤੁਸੀਂ ਅੱਗੇ ਜਾ ਸਕਦੇ, ਬਟ ਅਦਰਵਾਈਜ਼ ਉਹਨੂੰ ਨਹੀਂ ਕਿਹਾ ਜਾਏਗਾ ਕਿਸੇ ਨੂੰ। ਉਹਦੇ ਤੇ ਵੀ ਫਿਰ ਦੱਸਿਆ ਜਾਏਗਾ ਵੀ ਕਿੱਦਾਂ ਜਿਹੜੀ ਇਹ ਸਟ੍ਰਾਈਕ ਹੈ ਇਹ ਆਮ ਲੋਕਾਂ ਦੇ ਹੱਕ ਚ ਕਿੱਦਾਂ ਹੈਗੀ ਹੈ, ਕਿੱਦਾਂ ਨਹੀਂ ਹੈਗੀ। ਸੋ ਇਸ ਤਰ੍ਹਾਂ ਦੀਆਂ ਕੁਛ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ, ਤੇ ਹੋਰ ਵੀ ਉਹਦੇ ਨਾਲ ਰਿਲੇਟਡ ਜਿਹੜੀਆਂ ਨੇ ਲੋਕਲ ਏਰੀਏ ਦੇ ਵਿੱਚ ਵੀ ਇੱਕ ਹੈਲਥ ਸੈਂਟਰ ਖੋਲਣ ਦੀ ਗੱਲਬਾਤ ਕੀਤੀ ਜਾ ਰਹੀ ਹੈ, ਉਹ ਕੀ ਹੋਏਗਾ ਉਹਦੇ ਚ ਵੀ ਥੋੜੀ ਜਿਹੀ ਗੱਲਬਾਤ ਕਰਾਂਗੇ, ਤੇ ਲੋਕਲ ਕੁਛ ਇੱਕ ਹੋਰ ਖਬਰਾਂ ਜਿਹੜੀਆਂ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ। ਪਰ ਪਹਿਲਾਂ ਮੈਨੂੰ ਲੱਗਦਾ ਵੀ ਮਾਹੌਲ ਥੋੜਾ ਜਿਹਾ ਗਾਣੇ ਦੇ ਨਾਲ ਹੀ ਬਣਾ ਲਈਏ ਅੱਜ ਦਾ, ਤੇ ਗੀਤ ਸੰਗੀਤ ਤੋਂ ਬਾਅਦ ਫਿਰ ਆਪਾਂ ਖਬਰਾਂ ਵਾਲੇ ਪਾਸੇ ਜਿਹੜਾ ਅੱਗੇ ਵਧਦੇ ਹਾਂ, ਸੁਣਦੇ ਹਾਂ ਇੱਕ ਗੀਤ ਜਾਂ

0: ਸੋ ਇਹ ਸੀਗਾ ਜੀ ਇੱਕ ਗੀਤ ਜਿਹੜਾ ਤੁਸੀਂ ਸੁਣਿਆ ਜਾਨ ਜਾਨ ਤੇ ਜਾਨ ਜਾਨ ਜਾਨ ਕੱਢਣ ਵਾਸਤੇ ਕਹੀਂ ਕੁਛ ਉਹ ਇਹਦਾ ਟੈਕਨੋਲੋਜੀ ਜਿਹੜੀ ਜਿੱਦਾਂ ਕੱਲ ਵੀ ਆਪਾਂ ਕਾਫੀ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਸੀ ਵੀ ਏਆਈ ਡਾਟਾ ਸੈਂਟਰ ਜਿਹੜੇ ਨੇ ਉਹ ਲੋਕਾਂ ਨੂੰ ਪਰੇਸ਼ਾਨ ਕਰ ਸਕਦੇ ਨੇ ਉਹਨਾਂ ਦੀ ਨੋਇਸ ਤੇ ਉਹਨਾਂ ਦੇ ਨਾਲ ਜਿਹੜੇ ਇੰਪੈਕਟ ਜਿਹੜੇ ਨੇ ਥੋੜੀ ਜਿਹੀ ਗੱਲਬਾਤ ਜਿਹੜੀ ਇਸੇ ਰਿਪੋਰਟ ਦੇ ਉੱਤੇ ਸੁਣਦੇ ਆ ਫਿਰ ਵਾਪਸ ਮਿਲਦੇ ਆ ਤੇ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ।
1: ਗ੍ਰੈਗ ਪੀਰੀਓ ਜਬ 2012 ਮੇ ਖਰੀਦੇ ਆਪਣੇ ਇਸ ਮਕਾਨ ਸੇ ਪਹਿਲੀ ਵਾਰ ਬਾਹਰ ਨਿਕਲੇ ਤੋ ਉਨਕੇ ਚਾਰੋ ਓਰ ਹਰਿਆਲੀ ਥੀ ਹਾਲਾਂਕਿ ਉਸ ਵਕਤ ਜਹਾਂ ਇੱਕ ਜੰਗਲ ਥਾ ਵਹਾਂ ਅਬ ਇੱਕ ਡੇਟਾ ਸੈਂਟਰ ਹੈ।
2: ਇਹ ਬਹੁਤ ਪਰੇਸ਼ਾਨ ਕਰਨੇ ਵਾਲਾ ਹੈ ਉਨ ਲੋਗੋਂ ਨੇ ਕੈਸੇ ਜ਼ੋਨ ਮੇ ਬਦਲਾਵ ਕੇ ਲੀਏ ਵੋਟ ਦਿਆ

0: सकती है। उन्होंने कहा कि स्लाइड को बंद नहीं किया जा सकता। उनके मुताबिक अगर कोई इसे ढकता है या खराब करता है तो कैमरा काम करना बंद कर देता है। हालांकि शबनम ने एलईडी लाइट को कंपनियों की जिम्मेदारी से बचने के लिए की गई सिर्फ दिखावे की खानापूर्ति बताया। उन्होंने कहा, चश्मे के एक कोने में लगी छोटी सी सफेद लाइट को पहचानने के लिए अब आपसे ये उम्मीद की जा रही है कि आप अपना पूरा ध्यान हर व्यक्ति के चश्मे को देखने और समझने में लगा दें। मेटा ने कहा कि वो एक नया टेम्पर डिटेक्शन अपडेट जारी कर रही है। इसकी घोषणा अगस्त में की गई थी। कंपनी के मुताबिक ये अपडेट उन कोशिशों को रोकने के लिए है जिनमें लोग पहले रिकॉर्डिंग शुरू करते हैं और फिर रिकॉर्डिंग बताने वाली एलईडी लाइट को ढक देते हैं। ये भी ध्यान देने वाली बात है कि हो सकता है मेटा के अलावा दूसरी कंपनियों के एआई चश्मों में वो सफेद लाइट ना हो जिसे मेटा सुरक्षा का जरिया बताती है। इस समय मेटा के अलावा दूसरी कंपनियों के सबसे सस्ते एआई चश्मे की कीमत करीब 11,000 रुपए है। मेटा के सबसे सस्ते एआई चश्मे की कीमत करीब 22,000 रुपए है। इससे ये तकनीक लगातार अधिक लोगों की पहुंच में आ रही है।
1: ਜਿਵੇਂ ਜਿਵੇਂ ਟੈਕਨੀਕ ਜਿਹੜੀ ਹੈ ਆਮ ਲੋਕਾਂ ਦੇ ਹੱਥਾਂ ਦੇ ਵਿੱਚ ਆਏਗੀ ਉਵੇਂ ਉਵੇਂ ਜਿਹੜੀਆਂ ਨੇ ਉਹਦਾ ਮਿਸਯੂਜ ਵੀ ਹੋਣਾ ਸ਼ੁਰੂ ਹੋ ਜਾਂਦਾ ਜੀ। ਜਿੱਦਾਂ ਜੇ ਚੰਗੇ ਕੰਮ ਹੋ ਰਹੇ ਆ ਤੇ ਉਹ ਤੇ ਖੁਸ਼ੀ ਹੁੰਦੀ ਹੈ ਵੀ ਚਲੋ ਚੰਗਾ ਕੁਛ ਹੋ ਰਿਹਾ। ਕਈ ਵਾਰੀ ਤੁਹਾਨੂੰ ਰਿਕਾਰਡਿੰਗ ਕਰਨੀ, ਆਪਾਂ ਅਕਸਰ ਵੀਡੀਓ ਫੋਟੋਆਂ ਸਾਰਾ ਕੁਛ ਰਿਕਾਰਡ ਕਰਦੇ ਰਹਿੰਦੇ ਹਾਂ। ਜੇ ਨਹੀਂ ਲੋੜ ਪੈਂਦੀ ਤੇ ਆਪਾਂ ਉਹਦੇ ਨਾਲ ਵੀ ਕਰ ਸਕਦੇ ਹਾਂ, ਬਟ ਜੇ ਬਿਨਾਂ ਦੱਸਿਆ ਜਾਂ ਬਿਨਾਂ ਕਿਸੇ ਨੂੰ ਸੰਪਰਕ ਕੀਤਿਆਂ ਆਪਾਂ ਇਸ ਤਰ੍ਹਾਂ ਕਰਦੇ ਹਾਂ ਜਿਹਦੇ ਚ ਕਿਸੇ ਦੇ ਵਾਸਤੇ ਨੁਕਸਾਨ ਕਰਦੀ ਹੈ, ਤੇ ਫਿਰ ਮੈਨੂੰ ਲੱਗਦਾ ਵੀ ਉਹ ਠੀਕ ਗੱਲ ਨਹੀਂ ਹੁੰਦੀ। ਸੋ ਟੈਕਨੋਲੋਜੀ ਜਿਹੜੀ ਹੈ ਉਹਦੇ ਤੇ ਰਿਸਟ੍ਰਿਕਸ਼ਨਸ ਹੋਣੀਆਂ ਜ਼ਰੂਰੀ ਹੈ। ਏਦਾਂ ਨਹੀਂ ਹੋਣਾ ਚਾਹੀਦਾ ਵੀ ਰਿਸਟ੍ਰਿਕਸ਼ਨ ਤੋਂ ਬਿਨਾਂ ਹੀ ਉਹ ਚੱਲੀ ਜਾਣ ਤੇ ਬਾਅਦ ਚ ਅਲਟੀਮੇਟਲੀ ਲੋਕਾਂ ਦਾ ਨੁਕਸਾਨ ਜਿਹੜਾ ਹੋ ਜਾਂਦਾ। ਆਪਾਂ ਨੂੰ ਕਈ ਵਾਰੀ ਮਹਿਸੂਸ ਹੁੰਦਾ ਇੱਕ ਅੱਧਾ ਬੰਦਾ ਹੈ ਉਹਦੇ ਨਾਲ ਏਦਾਂ ਹੋਇਆ, ਦੋ ਨੇ, ਤਿੰਨ ਨੇ, ਏਦਾਂ, ਬਟ ਇਹ ਬਹੁਤ ਵੱਡਾ ਨੰਬਰ ਹੁੰਦਾ। ਪਰ ਕਹਿੰਦੇ ਵੀ ਜਿਹੜਾ ਕਸੂਰਵਾਰ ਚਾਹੇ 1,000 ਛੁੱਟ ਜਾਣ ਪਰ ਇੱਕ ਵੀ ਬੇਕਸੂਰ ਜਿਹੜਾ ਉਹਨੂੰ ਸਜ਼ਾ ਨਹੀਂ ਹੋਣੀ ਚਾਹੀਦੀ। ਜਿਹਦੇ ਕਰਕੇ ਜਿਹੜੇ ਵਿਚਾਰੇ ਲੋਕੀ ਨੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਤੇ ਉਹਨਾਂ ਨੂੰ ਤੁਸੀਂ ਫੋਟੋਆਂ ਬਣਾ ਬਣਾ ਕੇ ਵੀਡੀਓ ਬਣਾ ਬਣਾ ਕੇ ਤੇ ਆਨਲਾਈਨ ਦੇ ਉੱਤੇ ਪਾਉਂਦੇ ਹੋ ਤੇ ਆਮ ਨੁਕਸਾਨ ਜਿਹੜਾ ਕਰੋਗੇ, ਤੇ ਆਈ ਥਿੰਕ ਵੀ ਇਹ ਕੋਈ ਬਹੁਤ ਹੀ ਵਧੀਆ ਗੱਲ ਨਹੀਂ। ਟੈਕਨੋਲੋਜੀ ਨੂੰ ਜਿਹੜਾ ਉਹ ਸਟੋਪ ਲੱਗਣੀ ਚਾਹੀਦੀ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਫਿਰ ਵਾਪਸ ਮਿਲਦੇ ਹਾਂ ਤੇ ਬਾਕੀ ਦੀਆਂ ਖਬਰਾਂ ਤੇ ਗੱਲਾਂ ਬਾਤਾਂ ਇਸ ਬ੍ਰੇਕ।
2: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
3: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
2: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
3: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
2: ਕਾਲ ਕਰੋ 587-360-6890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
3: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 587-360-6890।
2: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।
4: ਹੈਲੋ, ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ।

0: audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers
1: ਬਿਲਕੁਲ ਜੀ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡਾ ਬਿਜ਼ਨਸ ਜਿਹੜਾ ਹੈ ਦੂਰ ਦੂਰ ਤੱਕ ਲੈ ਕੇ ਜਾਇਆ ਜਾਵੇ ਤੇ ਸਬਰੰਗ ਰੇਡੀਓ ਦੀਆਂ ਤਰੰਗਾਂ ਜਿਹੜੀਆਂ ਨੇ 250-300 ਕਿਲੋਮੀਟਰ ਦੀ ਦੂਰੀ ਤੱਕ ਜਾਂਦੀਆਂ ਤੁਹਾਨੂੰ ਪਤਾ ਵੀ ਦੂਰ ਦੂਰ ਤੱਕ ਜਿਹੜੇ ਦੋਸਤ ਪ੍ਰੋਗਰਾਮ ਸੁਣਦੇ ਨੇ ਸ਼ਾਮ ਨੂੰ ਸਪੈਸ਼ਲੀ 7 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਉਸ ਤੋਂ ਬਾਅਦ ਸੰਡੇ ਨੂੰ 1-5 ਵਜੇ ਤੱਕ ਤੇ ਇਹ ਪ੍ਰਾਈਮ ਟਾਈਮ ਜਿਹੜੇ ਨੇ ਇਹਨਾਂ ਦੇ ਥਰੂ ਤੁਹਾਡੀ ਆਵਾਜ਼ ਜਿਹੜੀ ਹੈ ਦੂਰ ਦੂਰ ਤੱਕ ਜਾ ਸਕਦੀ ਹੈ ਬਿਜ਼ਨਸ ਦੀ ਸੋ ਇਹੀ ਕੋਸ਼ਿਸ਼ ਜਿਹੜੀ ਹੈ ਸਾਡੀ ਤੁਹਾਡੇ ਵਾਸਤੇ ਬਣੀ ਰਹਿੰਦੀ ਹੈ ਕਿ ਵੀ ਤੁਹਾਡਾ ਮੈਸੇਜ ਵੀ ਦੂਰ ਤੱਕ ਪਹੁੰਚਾਈਏ ਤੇ ਨਾਲ ਦੀ ਨਾਲ ਦੀ ਗੱਲਾਂ ਬਾਤਾਂ ਜਿਹੜੀਆਂ ਨੇ ਇਹਨਾਂ ਪ੍ਰੋਗਰਾਮਾਂ ਥਰੂ ਲੈ ਕੇ ਆਉਂਦੇ ਰਹੀਏ ਖਬਰਾਂ ਜਿਹੜੀਆਂ ਨੇ ਉਹ ਚਾਹੇ ਇੰਟਰਨੈਸ਼ਨਲ ਨੈਸ਼ਨਲ ਕਿਸੇ ਵੀ ਲੈਵਲ ਤੇ ਦੇਖੋ ਬਹੁਤ ਘਮਾਸਾਨ ਲੜਾਈ ਚੱਲ ਰਹੀ ਹੈ ਜਿੱਦਾਂ ਕਿ ਸਪੈਸ਼ਲੀ ਤੁਹਾਨੂੰ ਪਤਾ ਰੈਫਰੈਂਡਮ ਦੀ ਗੱਲਬਾਤ ਚੱਲ ਰਹੀ ਹੈ ਰੈਫਰੈਂਡਮ ਦੇ ਵਿੱਚ ਕੁਛ ਟਰਾਂਸਜੈਂਡਰ ਜਿਹੜੇ ਅਲਬਰਟਨਸ ਨੇ ਉਹਨਾਂ ਨੇ ਕੰਪਲੇਂਟ ਕੀਤੀ ਵੀ ਜਾਂ ਤਾਂ ਉਹਨਾਂ ਦਾ ਨਾਂ ਗਲਤ ਤੇ ਜਾਂ ਉਹਨਾਂ ਦਾ ਜੈਂਡਰ ਜਿਹੜਾ ਉਹ ਗਲਤ ਰੱਖਿਆ ਗਿਆ ਨਵੇਂ ਜਿਹੜੇ ਇਲੈਕਸ਼ਨ ਕੈਨੇਡਾ ਦੇ ਜਿਹੜੇ ਬੈਲਟ ਤੁਹਾਨੂੰ ਪਤਾ ਵੀ ਜਿਹੜੇ ਆ ਰਹੇ ਨੇ ਸੋ ਜਿਹਦੇ ਚ ਨਾਂ ਉਹਨਾਂ ਦਾ ਦੱਸਿਆ ਜਾ ਰਿਹਾ ਜੀ ਰੋਂਗ ਐਡਰੈਸਿਸ ਤੇ ਉਹ ਦਿੱਤੇ ਗਏ ਨੇ ਉਹਦੇ ਤੋਂ ਇਲਾਵਾ ਜਿਹੜੇ UCP ਦੇ ਪੁਰਾਣੇ MLA ਨੇ ਜੀ ਉਹਨਾਂ ਵੱਲੋਂ ਗੱਲਬਾਤ ਸਾਹਮਣੇ ਲਿਆਂਦੀ ਗਈ ਹੈ ਕਹਿੰਦੇ ਵੀ ਆਪਾਂ ਨਵੀਂ ਪਾਰਟੀ ਬਣਾ ਰਹੇ ਹਾਂ ਅਲਬਰਟਾ ਨਾਓ NOW ਨਾਓ ਪਾਰਟੀ ਅਲਬਰਟਾ ਨਾਓ ਪਾਰਟੀ ਜਿਹੜੀ ਕਿ ਬਲੋਕ ਕਿਊਬਿਕਵਾ ਸਟਾਈਲ ਦੀ ਹੋਏਗੀ ਰੈਫਰੈਂਡਮ ਹਾਲੇ ਤੱਕ ਇਹਦੇ ਤੇ ਸਿਰੇ ਲੱਗਿਆ ਨਹੀਂ ਬਟ ਪਾਰਟੀ ਦੀਆਂ ਗੱਲਾਂ ਬਾਤਾਂ ਹੋ ਗਈਆਂ ਹਾਲੇ ਹੋ ਸਕਦਾ ਵੀ ਬੁਰੇ ਤਰੀਕੇ ਨਾਲ ਲੋਕੀ ਨਕਾਰ ਦੇਣ ਜੋ ਉਹ ਕਹਿ ਰਹੇ ਨੇ ਬਟ ਫਿਰ ਵੀ ਇਹ ਕਹਿੰਦੇ ਨੇ ਵੀ ਆਪਾਂ ਆਪਣੀ ਨਵੀਂ ਜਿਹੜੀ ਪਾਰਟੀ ਬਣਾਉਣੀ ਹੈ ਇੱਥੇ ਬਲੋਕ ਕਿਊਬਿਕਵਾ ਸਟਾਈਲ ਦੀ ਹੋਏਗੀ ਅਲਬਰਟਾ ਨਾਓ ਪਾਰਟੀ ਤੇ ਇਹ ਜਿਹੜੀ ਪਾਰਟੀ ਹੈ ਕਹਿੰਦੇ ਵੀ ਫੈਡਰਲ ਇਲੈਕਸ਼ਨ ਆਉਣਗੇ ਤਾਂ ਉਹਦੇ 'ਚ 37 ਫੈਡਰਲ ਪਾਰਲੀਮੈਂਟ ਸੀਟਸ ਦੇ ਉੱਤੇ ਆਪਾਂ ਆਪਣੇ ਬੰਦੇ ਜਿਹੜੇ ਉਹ ਖੜੇ ਕਰਾਂਗੇ ਸੋ ਇਹ ਉਹਨਾਂ ਦੀ ਗੱਲਬਾਤ ਆ ਰਹੀ ਹੈ ਜੀ ਤੇ ਉਸ ਤੋਂ ਇਲਾਵਾ ਵੈਸੇ ਅਲਬਰਟਾ ਦੀਆਂ ਕਾਫੀ ਖਬਰਾਂ ਨੇ ਜਿਹੜੀਆਂ ਅਲੱਗ ਅਲੱਗ ਆ ਰਹੀਆਂ ਤੇ ਇਹਨਾਂ ਦੇ ਉੱਤੇ ਨਜ਼ਰ ਮਾਰਦੇ ਰਹਾਂਗੇ ਨਾਲ ਨਾਲ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਵੀ ਕਰਦੇ ਰਹੀਏ ਜੋ ਥੋੜਾ ਜਿਹਾ ਇੱਥੇ ਤੇ ਥੋੜਾ ਜਿਹਾ ਆਪਾਂ ਇੰਡੀਆ ਚੱਲਦੇ ਹਾਂ ਉੱਥੇ ਕੀ ਕਹਿੰਦੇ ਆ ਉੱਥੇ ਆਪਾਂ ਆਪਣਾ ਜਿਹੜਾ ਕੰਮ ਹੈ ਉਹ ਕੀ ਚੱਲ ਰਿਹਾ ਥੋੜ੍ਹੀ ਜਿਹੀ ਉਹਦੇ 'ਤੇ ਵੀ ਨਜ਼ਰ ਮਾਰ ਕੇ ਦੇਖ ਲੈਂਦੇ ਹਾਂ ਅਤੇ ਸਟੂਡੈਂਟ ਜਿਹੜੇ ਨੇ ਕਿਉਂਕਿ ਇੱਥੇ ਵੀ ਸਟੂਡੈਂਟਸ ਦੇ ਰੋਲੇ ਆ ਅਤੇ ਉੱਥੇ ਵੀ ਸਟੂਡੈਂਟਸ ਦੇ ਰੋਲੇ ਆ ਵਿਚਾਰੇ ਸਭ ਜਗ੍ਹਾ 'ਤੇ ਰੁਲਦੇ ਪਏ ਆ ਹੁਣ ਗੱਲਬਾਤ ਸੁਣਦੇ ਹਾਂ ਇਹ ਕੀ ਕਹਿੰਦੀ ਹੈ ਰਿਪੋਰਟ ਫਿਰ ਵਾਪਸ
2: ਸਿਸਟਮ ਬਦਲਣਾ ਹੈ ਸਮੈਸ਼ ਦ ਪੈਟਰੀਆਰਕੀ
3: कोटा देहरादून प्रयागराज और पुणे के बाद राहुल गांधी का छात्रों की गूंज 19 सितंबर को पहुंचा मध्य प्रदेश के इंदौर
4: नमस्कार
3: अलग अलग शहरों में पेपर लीक से लेकर परीक्षा में अनियमितता महंगी होती पढ़ाई बेरोजगारी यहां तक कि पितृसत्ता को उखाड़ फेंकने की बात करने वाले राहुल गांधी की बातों को युवा कैसे देखते हैं क्या वाकई युवा राहुल गांधी के इस कार्यक्रम से जुड़ रहे हैं और क्या यही है छात्रों की असली गूंज
5: कम से कम एक प्लेटफॉर्म तो मिला जहां छात्र अपनी बात रख सकते हैं
6: छात्रों ने अपने हित की लड़ाई रोडों पर आकर लड़ी है तो वहां विपक्ष कहीं अपनी भूमिका नजर नहीं आई
5: हटाया क्यों था फिर कांग्रेस को और ज्यादा पेपर लीक करवाने के लिए एजुकेशन सिस्टम को और खराब करने के लिए और करप्शन के लिए
7: किसी भी राज्य में कम से कम एक शहर तो ऐसा होता ही है जिसकी पहचान वहाँ के एजुकेशनल हब के रूप में की जाती है मध्य प्रदेश में इंदौर की पहचान ऐसे ही शहर के रूप में है अभी हम इंदौर के भंवर कुआं इलाके में हैं और कहा जाता है कि इस इलाके में सबसे ज्यादा स्टूडेंट्स रहते हैं और अलग अलग कॉम्पिटेटिव एग्जाम्स की तैयारी करते हैं स्टूडेंट हैं आप
8: यस हाँ
7: क्या पढ़ाई करती हैं
8: लॉ BA LLB फर्स्ट ईयर
7: में है तो आप अवेयर हैं छात्रों की गूंज कार्यक्रम होना है कुछ आइडिया है कौन कर रहा है
8: राहुल गांधी कर रहे हैं फ्रॉम कांग्रेस पार्टी अबाउट ऑल ऑफ दिस नीट पेपर लीक इश्यूज
7: पिछले इवेंट में उन्होंने पैट्रियार्की पर बहुत बात की आप कैसे देखते हैं इसको
8: बिल्कुल मैं तो मैंने वो स्मैश द पैट्रियार्की वाला पूरा इंस्टा पे और यूट्यूब पे पूरा देखा और मुझे तो जेन्युइनली पसंद आया बिकॉज आई थिंक ये फर्स्ट पॉलिटिशियन है जिसने इतना ओपनली बोला है अबाउट स्मैशिंग द पैट्रियार्की एंड जो भी सोसाइटल

0: ਗੱਲਬਾਤ ਕੀਤੀ ਗਈ ਹੈ। ਉਹਦੇ ਵਿੱਚ ਵੀ ਇੱਕ ਕਿਸੇ ਨੇ ਆਵਾਜ਼ ਚੁੱਕਤੀ ਕੁੜੀ ਨੇ ਕਿ ਵੀ ਰਾਹੁਲ ਗਾਂਧੀ ਕਿਉਂ, ਰਾਹੁਲ ਗਾਂਧੀ ਦੀ ਜਗ੍ਹਾ ਤੇ ਪ੍ਰਿੰਕਾ ਗਾਂਧੀ ਕਿਉਂ ਨਹੀਂ ਆਈ, ਕਿਉਂਕਿ ਜੇ ਗੱਲ ਹੀ ਕਰਨੀ ਸੀ ਤੇ ਉਹਨੂੰ ਅੱਗੇ ਰੱਖਣਾ ਚਾਹੀਦਾ ਸੀਗਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਹਰ ਤਰ੍ਹਾਂ ਦੇ ਲੋਕੀ ਜਿਹੜੇ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਚੀਜ਼ਾਂ ਨੂੰ ਅੱਗੇ ਲੈ ਕੇ ਆਉਂਦੇ ਆ। ਬਟ ਜਦੋਂ ਆਪਾਂ ਬੈਕ ਹੋਮ ਦੀ ਗੱਲ ਕਰਦੇ ਹਾਂ ਤੇ ਉੱਥੇ ਡਿਵੈਲਪਮੈਂਟ ਹੋ ਰਹੀ ਹੈ, ਲੋਕਾਂ ਦੇ ਕੰਸਰਨ ਜਿਹੜੇ ਵੱਧ ਰਹੇ ਨੇ, ਨੌਜਵਾਨ ਯੂਥ ਕੁੜੀਆਂ ਜਿਹੜੀਆਂ ਨੇ ਅੱਗੇ ਆ ਰਹੀਆਂ ਨੇ, ਉਹਨਾਂ ਨੂੰ ਆਪਣੇ ਕੰਮ ਕਾਰ ਕਰਨ ਦਾ ਰਾਈਟਸ ਦੀ ਗੱਲਬਾਤ ਕੀਤੀ ਜਾ ਰਹੀ ਹੈ। ਦੂਜੇ ਪਾਸੇ ਇਟਲੀ ਦੇ ਵਿੱਚ ਮੈਲਨੀ ਜਿਹੜੀ ਹੈ ਉਹਨਾਂ ਦਾ ਕੁਝ ਹੋਰ ਅੰਦਾਜ਼ ਦੇ ਵਿੱਚ ਗੱਲ ਕਰਦੇ ਨੇ, ਸੁਣਦੇ ਹੋ ਕੀ ਕਹਿਣਾ ਚਾਹੁੰਦੇ ਆ।
1: ਇੰਟਰੋਡਿਊਸ਼ਨ ਇਲ ਡਿਵੀਏਟੋ ਦੀ ਬੁਰਕਾ ਨਿਕਾਬ ਆ ਸਕੋਲਾ।
2: इटली में प्रधानमंत्री जॉर्जिया मेलोनी की सरकार स्कूलों में बुरका बैन करने की तैयारी में है। पीएम मेलोनी ने 20 सितंबर 2026 को ये बात अपनी पार्टी से जुड़े एक इवेंट के दौरान कही है। मेलोनी ने ये भी कहा कि वो हर क्लास में विदेशी स्टूडेंट्स की संख्या पर भी रोक लगाने की तैयारी में है। यूनाइटेड नेशंस हाई कमिश्नर फॉर रेफ्यूजीज यानी UNHCR के मुताबिक अगस्त 2026 में इटली के तटों पर 2,996 माइग्रेंट्स आए, जो कि पिछले महीने की तुलना में 37% ज्यादा थे। सेंट्रल मेडिटेरेनियन लोकेशन की वजह से इटली यूरोप के उन देशों में शामिल है जहां बड़ी संख्या में प्रवासी आते हैं। इसी वजह से माइग्रेशन इटली में एक बड़ी समस्या रही है और यहां की सरकारों के लिए बड़ी चुनौती भी। इटली की राजनीति और समाज में भी इस मुद्दे पर बहस होती रही है, खासकर ऐसे प्रवासियों पर जो मुस्लिम बहुल देशों से आते हैं। धार्मिक चिन्हों की बात हो, नागरिकता के नियमों की बात हो, इमिग्रेशन पॉलिसी हो या फिर कल्चरल इंटीग्रेशन की बात, ये ऐसे मुद्दे हैं जिनको लेकर लोगों की राय बेहद पोलराइज करने वाली रही है। ऐसे में इटली की पीएम मेलोनी का ये बयान बेहद अहम है। मेलोनी ने अपनी पार्टी ब्रदर्स ऑफ इटली पार्टी की यूथ विंग की एक मीटिंग के दौरान कहा,
1: e non solo introduce anche l'obbligo per i genitori di studenti stranieri con problemi gravi di inserimento scolastico a imparare l'italiano e introduce il divieto di burka e niqab a scuola. Se in una classe c'è un solo bambino che non capisce l'italiano, probabilmente quel bambino riuscirà con i propri compagni, con i professori, a imparare la lingua e integrarsi velocemente. Però se i bambini che non capiscono la lingua della lezione diventano molti, o addirittura diventano la maggioranza, quella non è più integrazione, quello è abbandono.
2: एक क्लास में कितने विदेशी स्टूडेंट्स होंगे इसकी जानकारी मेलोनी ने अभी नहीं दी है। समाचार एजेंसी रॉयटर्स के मुताबिक इटली के स्कूलों में ऐसे स्टूडेंट्स की संख्या करीब 11.6% है जो इटली के नागरिक नहीं हैं, यानी 100 में से करीब 12 स्टूडेंट्स इटली के नागरिक नहीं हैं। ये आंकड़ा एक रिसर्च इंस्टीट्यूशन की ओर से दिया गया है। मेलोनी ने कहा कि बिना चेहरा ढके आपको स्कूल जाना होगा। इटली में वास्तविक या कथित परंपरा के नाम पर कोई भी ये तय नहीं कर सकता कि एक युवा महिला को अपने आप को ढकना होगा।
1: E perché in Italia nessuno in nome di una vera o presunta tradizione può decidere che una giovane donna debba nascondersi.
2: यूरोप में प्रवासियों की एंट्री बड़ी चुनौती रही है और जानकार यूरोप में दक्षिण पंथ के उभार की अहम वजह प्रवासियों को मानते हैं।
0: ਸੋਏ ਸੀਗੀ ਜੀ ਇਟਲੀ ਤੋਂ ਮੈਲਡੀ ਮੈਲਨੀ। ਤੁਹਾਨੂੰ ਪਤਾ ਵੀ ਟਰੰਪ ਦੇ ਨਾਲ ਤਾਂ ਚਲੋ ਇੰਨੀ ਜ਼ਿਆਦਾ ਨਹੀਂ, ਬਟ ਪ੍ਰਾਈਮ ਮਿਨਿਸਟਰ ਮੋਦੀ ਦੇ ਨਾਲ ਕਾਫੀ ਜ਼ਿਆਦਾ ਇਹਨਾਂ ਦਾ ਤਰਾਨੇ ਬਣਾ ਬਣਾ ਕੇ ਤੇ ਲਿਆਉਂਦੇ ਰਹੇ। ਉਹ ਖੁਦ ਵੀ ਕਰਦੇ ਸੀ, ਇਟਸ ਨੋਟ ਕਿ ਵੀ ਉਹ ਇਕੱਲੇ ਲੋਕੀ ਪਾਉਂਦੇ ਪਏ ਸੀ, ਆਪ ਵੀ ਉਸ ਤਰ੍ਹਾਂ ਦਾ ਫਨ ਐਕਟੀਵਿਟੀ ਜਿਹੜੀਆਂ ਨੇ ਉਹ ਕੀਤੀਆਂ। ਤੁਹਾਨੂੰ ਪਤਾ ਵੀ ਇਹ ਜਿਹੜੀਆਂ ਕਾਫੀ ਚਰਚਾ ਜੀ ਉਸ ਤਰੀਕੇ ਤੇ ਬਣਾ ਬਣਾ ਕੇ ਕੀਤੀ ਜਾਂਦੀ ਸੀ, ਬਟ ਜਿਸ ਤਰੀਕੇ ਨਾਲ ਤੇਜ਼ ਤਰਾਰ ਤਰੀਕੇ ਨਾਲ ਹੁਣ ਬੋਲ ਰਹੀ ਹੈ ਲੇਡੀ ਪ੍ਰਾਈਮ ਮਿਨਿਸਟਰ ਆਫ ਇਟਲੀ, ਤੇ ਲੱਗਦਾ ਵੀ ਉਹਦੇ ਅੰਦਰ ਕਾਫੀ ਗੁੱਸਾ ਭਰਿਆ ਇਸ ਗੱਲ ਨੂੰ ਲੈ ਕੇ। ਤੇ ਅਗੇਨ ਜਿੱਦਾਂ ਲੋਕਲ ਵੀ ਆਪਾਂ ਦੇਖਿਆ ਕਿ ਇੱਥੇ ਵੀ ਜਿੱਦਾਂ ਇਮੀਗ੍ਰੈਂਟ ਲੋਕਾਂ ਦੇ ਅਗੇਂਸਟ ਆਵਾਜ਼ ਜਿਹੜੀ ਉੱਠਦੀ ਹੈ, ਤੇ ਕਿਉਂਕਿ ਲੋਕਲ ਲੋਕੀ ਜਿਹੜੇ ਨੇ ਜੋ ਉਹ

ਆਵਾਜ਼ ਚੁੱਕਦੇ ਆ ਮੈਜੋਰਟੀ ਆਫ ਕੈਸ ਦੇ ਲੋਕਲ ਦੇ ਨਾਲੋਂ ਜ਼ਿਆਦਾ ਕਿ ਜਿੱਥੇ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਆਪਣੇ ਆਪ ਹੀ ਬੈਂਡ ਹੋ ਜਾਂਦੀਆਂ ਉਹਨਾਂ ਨੂੰ ਲੱਗਦਾ ਵੀ ਇਹ ਜਿਹੜਾ ਆਪਾਂ ਜੇ ਪਾਰਟੀ ਜਾਂ ਪੋਲੀਟਿਕਸ ਦੇ ਵਿੱਚ ਰਹਿਣਾ ਜਾਂ ਸਰਕਾਰ ਬਣਾ ਕੇ ਰੱਖਣੀ ਹੈ ਤੇ ਸਾਨੂੰ ਇਹ ਆਮ ਲੋਕਾਂ ਦੀ ਗੱਲਬਾਤ ਜਿਹੜੀ ਇਹ ਸੁਣ ਕੇ ਰਹਿਣੀ ਚਾਹੀਦੀ ਹੈ। ਜਿਸ ਤਰੀਕੇ ਨਾਲ ਫੋਰਐਵਰ ਕੈਨੇਡੀਅਨ ਨੇ ਹੁਣ ਉਧਰਲੇ ਪਾਸੇ ਜ਼ਿਆਦਾ ਨੇ ਲੋਕੀ ਉਹ ਕਹਿੰਦੇ ਨੇ ਵੀ ਆਪਾਂ ਕੈਨੇਡਾ ਜਿਹੜਾ ਅਲਬਰਟਾ ਦੇ ਨਾਲ ਅਲਬਰਟਾ ਨੂੰ ਕੈਨੇਡਾ ਦੇ ਨਾਲ ਹੀ ਰੱਖਣ ਦੇ ਵਿੱਚ ਇੰਟਰਸਟ ਹੋਣਾ ਜ਼ਿਆਦਾ ਲੋਕੀ ਉਹ ਚਾਹ ਰਹੇ ਨੇ। ਥੋੜੇ ਬਹੁਤੇ ਲੋਕੀ ਜਿਹੜੇ ਨੇ ਉਹ ਸਿਰ ਚੁੱਕਦੇ ਨੇ। ਇੱਕ ਮੈਂ ਥੋੜੀ ਦੇਰ ਪਹਿਲਾਂ ਵੀ ਖਬਰ ਕੀਤੀ ਵੀ ਬਲੋਕ ਕਿਊਬਕਵਾ ਵਰਗੀ ਪਾਰਟੀ ਜਿਹੜੀ ਅਲਬਰਟਾ 9 ਨਾਂ ਦੀ ਜਿਹੜੀ ਉਹ ਪਾਰਟੀ ਨਵੀਂ ਕਹਿੰਦੇ ਬਣਾਵਾਂਗੇ ਤੇ 37 ਫੈਡਰਲ ਸੀਟਾਂ ਉੱਤੇ ਇਲੈਕਸ਼ਨ ਲੜਾਂਗੇ ਆਪਾਂ ਤੇ ਇਹ ਸੇਮ ਪੈਟਰਨ ਤੇ ਕਿ ਵੀ ਵੱਖਵਾਦੀ ਵਿਚਾਰਧਾਰਾ ਦੀ ਜਿਹੜੀ ਪਾਰਟੀ ਇਸੇ ਤਰੀਕੇ ਦੀ। ਜਰਮਨੀ ਦੇ ਵਿੱਚ ਵੀ AFB ਜਾਂ AFD ਕੱਲ ਮੈਂ ਉੱਥੇ ਪੂਰੀ ਗੱਲਬਾਤ ਕਰ ਰਹੇ ਸੀ ਆਪਾਂ ਇਹ ਇੱਕ ਪਾਰਟੀ ਜਿਹੜੀ ਉਹ ਵੀ ਕਾਫੀ ਜੜ ਫੜਦੀ ਹੈ ਉੱਥੇ ਵੀ ਕਾਫੀ ਸਟਰੋਂਗ ਹੁੰਦੀ ਸ਼ੁਰੂ ਹੋ ਚੁੱਕੀ ਹੈ ਲੋਕੀ ਜਿਹੜੇ ਨੇ ਇਸ ਫੇਵਰ ਦੇ ਵਿੱਚ। ਪਹਿਲਾਂ ਇਹ ਮੰਨਿਆ ਜਾਂਦਾ ਸੀਗਾ ਵੀ ਇਸ ਤਰ੍ਹਾਂ ਜਿਹੜੇ ਰਾਈਟ ਵਿੰਗ ਵਾਲੇ ਜਿਹੜੇ ਲੋਕੀ ਨੇ ਉਹ ਮੋਸਟਲੀ ਯੰਗ ਮੇਲ ਜਿਹੜੇ ਹੁੰਦੇ ਆ ਵਾਈਟ ਤੇ ਯੰਗ ਮੇਲ ਜਿਹੜੇ ਕਹਿੰਦੇ ਨੇ ਉਹ ਜ਼ਿਆਦਾ ਇਹਨਾਂ ਦੇ ਵਿੱਚ ਹਿੱਸਾ ਲੈਂਦੇ ਸੀ ਪਰ ਹੌਲੀ ਹੌਲੀ ਕੀ ਦੇਖਿਆ ਜਾ ਰਿਹਾ ਵੀ ਸੀਨੀਅਰ ਤੇ ਦੂਸਰੇ ਲੋਕੀ ਵੀ ਜਿਹੜੇ ਉਹਨਾਂ ਦੇ ਨਾਲ ਨਾਲ ਜੁੜਨਾ ਸ਼ੁਰੂ ਹੋ ਗਏ ਕਿਉਂਕਿ ਉਹ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਪੋਲਿਸੀਜ਼ ਨੇ ਉਹਦੇ ਤੋਂ ਨਾਰਾਜ਼ ਨਜ਼ਰ ਆ ਰਹੇ। ਉਹਨਾਂ ਨੂੰ ਲੱਗਦਾ ਕਿ ਆਪਾਂ ਜਿਹੜਾ ਇਹ ਤੋਂ ਥੋੜ੍ਹਾ ਜਿਹਾ ਡਿਫਰੈਂਟ ਸਾਡਾ ਕੰਮ ਜਿਹੜਾ ਹੋਣਾ ਚਾਹੀਦਾ ਜਿਹਦੇ ਕਰਕੇ ਇਹ ਜਿਹੜੀਆਂ ਪਾਰਟੀਜ਼ ਨੇ ਜਿਹੜੀਆਂ ਰਾਈਟ ਵਿੰਗ ਜਿਹੜੀਆਂ ਉਹ ਉਹਨਾਂ ਨੇ ਆਪਣੇ ਪੈਰ ਜਮਾਨੇ ਸ਼ੁਰੂ ਕਰਤੇ। ਪੈਰ ਤੇ ਨਹੀਂ ਮਤਲਬ ਹੋਰ ਸਟਰੋਂਗ ਹੋ ਗਈਆਂ ਨੇ ਕਾਫੀ ਪਹਿਲੇ ਦੇ ਮੁਕਾਬਲੇ ਨਾਲੋਂ ਕਾਫੀ ਜ਼ਿਆਦਾ ਸਾਹਮਣੇ ਨਜ਼ਰ ਆ ਰਹੀਆਂ ਜੀ। ਸੋ ਅਲਬਰਟਾ ਦਾ ਜਿਹੜੀਆਂ ਖਬਰਾਂ ਜਿਹੜੀਆਂ ਆ ਰਹੀਆਂ ਨੇ ਇਹ ਪ੍ਰੈਜ਼ੀਡੈਂਟ ਜਿਹੜੇ ਸਾਡੇ ਨੇ ਜੀ ਇੱਕ ਤੇ ਹੁਣ ਕਿਉਂਕਿ ਖਬਰਾਂ ਜਿਹੜੀਆਂ ਨੇ ਮੈਂ ਉਹਦੇ ਚ ਕਾਫੀ ਕਰਨਾ ਚਾਹ ਰਿਹਾ ਸੀਗਾ। ਇੱਕ ਤੇ ਤੁਹਾਨੂੰ ਪਤਾ ਵੀ ਏਡਰੀ ਦੇ ਵਿੱਚ ਅਨਾਊਂਸਮੈਂਟ ਕੀਤੀ ਗਈ ਹੈ ਵੀ ਹੈਲਥ ਸੈਂਟਰ ਜਿਹੜਾ ਬਣਾਇਆ ਜਾਏਗਾ ਤੇ ਉਹਦੇ ਤੇ ਵੀ ਗੱਲਬਾਤ ਸਾਹਮਣੇ ਆ ਰਹੀ ਹੈ। ਇਲੈਕਸ਼ਨ ਅਲਬਰਟਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਨੇ ਲੋਕੇਸ਼ਨਸ। ਵੈਸੇ ਤੇ ਪੋਲਿੰਗ ਜਿਹੜਾ ਸਟੇਸ਼ਨ ਜਦੋਂ ਬਣੇਗਾ ਉਸ ਦਿਨ ਤੇ 1400 ਲੋਕੇਸ਼ਨ ਦੇ ਉੱਤੋਂ ਤੁਸੀਂ ਵੋਟ ਪਾ ਸਕਦੇ। ਹਾਲੇ ਵੀ ਇਹ ਕਹਿੰਦੇ ਬਹੁਤ ਰਸ਼ ਰਹਿਣਾ ਬਟ 14 ਲੋਕੇਸ਼ਨ ਦੇ ਉੱਤੋਂ ਇਹ ਵੋਟਾਂ ਜਿਹੜੀਆਂ ਜੀ ਪਾਈਆਂ ਜਾਣਗੀਆਂ। 1400 ਇੰਨੀਆਂ ਵੋਟਸ ਜਿਹੜੀਆਂ ਨੇ ਹੋਣਗੀਆਂ ਉਹਦੀ ਇਨਫੋਰਮੇਸ਼ਨ ਜਿਹੜੀ ਉਹ ਤੇ ਪਈ ਹੈ। ਬਟ ਇਹਦੇ ਨਾਲ ਨਾਲ ਐਡਵਾਂਸ ਵੋਟਾਂ ਜਦੋਂ ਪੈਣੀਆਂ 13 ਤੋਂ ਲੈ ਕੇ 17 ਤਰੀਕ ਨੂੰ ਅਕਤੂਬਰ 13 ਤੋਂ ਲੈ ਕੇ 17 ਤਰੀਕ ਨੂੰ ਐਡਵਾਂਸ ਵੋਟਸ ਵੀ ਪੈਣਗੀਆਂ ਤੇ ਐਡਵਾਂਸ ਵੋਟਾਂ ਕਿਤੋਂ ਪੈਣਗੀਆਂ ਤੇ ਕਿੱਥੇ ਪੈਣਗੀਆਂ ਉਹ ਵੀ 310 ਪੋਲਿੰਗ ਸਟੇਸ਼ਨ ਜਿਹੜੇ ਨੇ ਉਹ ਰੱਖੇ ਗਏ ਨੇ। ਸਵਾਲ ਵੀ 10 ਰੱਖੇ ਗਏ ਨੇ ਕਿਉਂਕਿ ਸਵਾਲ ਜਿਹੜੇ ਨੇ ਉਹ ਵੀ 10 ਆ ਗਏ ਨੇ ਤੇ ਹੁਣ ਤੱਕ 10 ਜਿਹੜੇ ਕੁਛ ਇੱਕ ਜਿਹੜੇ ਦੋਸਤ ਆ ਕੇ ਦੱਸਦੇ ਨੇ ਕਿ ਵੀ ਪਹਿਲਾ ਜਿਹੜਾ ਸਵਾਲ ਜਿਹੜਾ ਉਹਨੂੰ ਯੈਸ ਕਹਿਣਾ ਕਿ ਵੀ ਆਪਾਂ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੇ ਹਾਂ ਬਾਕੀ ਦੇ 9 ਜਿਹੜੇ ਇਹਨਾਂ ਨੂੰ 9 ਕਹਿਣੀ ਹੈ ਕਿ ਆਪਾਂ ਬਾਕੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚ ਨਹੀਂ ਇਨਵੋਲਵ ਹੋਣਾ ਚਾਹੁੰਦੇ। ਬਟ ਇਹ ਤੇ ਜਸਟ ਜਿਹੜੇ ਜਿਹੜੇ ਕੋਈ ਕਹਿ ਕੇ ਜਾਂਦੇ ਨੇ ਉਹਨਾਂ ਦੀ ਗੱਲਬਾਤ ਹੈ ਬਟ ਇਸ ਤੋਂ ਇਲਾਵਾ ਤੁਸੀਂ ਆਪਣੇ ਆਪ ਪੜ੍ਹਨਾ ਵਿਚਾਰਨਾ ਸਾਰਾ ਕੁਝ ਦੇਖਣਾ ਕੋਈ ਕੁਛ ਵੀ ਕਹਿੰਦਾ ਰਹੇ ਤੁਸੀਂ ਕਿਹਦੇ ਤੇ ਕੀ ਜਵਾਬ ਦੇਣਾ ਕੀ ਲਿਖਣਾ ਇਹ ਤੁਹਾਡੀ ਮਰਜ਼ੀ ਹੈ ਕਿਸੇ ਦੀ ਮਰਜ਼ੀ ਨਹੀਂ ਹੋ ਸਕਦੀ ਚਾਹੇ ਉਹ ਕਿਸੇ ਪਾਰਟੀ ਦਾ ਲੀਡਰ ਹੋਵੇ ਚਾਹੇ ਉਹ ਐਕਟਿਵਿਸਟ ਹੋਵੇ ਚਾਹੇ ਕੁਛ ਵੀ ਜੋ ਕਹਿੰਦਾ ਹੋਵੇ ਉਹ ਇਹ ਗੱਲਬਾਤ ਤੁਸੀਂ ਕਰਨੀ। ਨਵਾਂ ਹੈਲਥ ਸੈਂਟਰ ਜਿਹੜਾ ਜੀ ਬਣਿਆ ਬਣੇਗਾ ਮਤਲਬ ਨੋਟ ਬਣਿਆ ਨਹੀਂ ਇਹ ਨਿਊ ਏਡਰੀ ਹੈਲਥ ਸੈਂਟਰ ਜਿਹੜਾ ਨੇ ਇਹ ਬਣਨ ਜਾ ਰਿਹਾ। ਅਰਜੈਂਟ ਕੇਅਰ ਤੇ ਬਰਥਿੰਗ ਤੇ ਸਰਜੀਕਲ ਸਰਵਿਸ ਜਿਹੜੀਆਂ ਨੇ ਇਹਦੇ ਵਿੱਚ ਦਿੱਤੀਆਂ ਜਾਣਗੀਆਂ। ਕਹਿੰਦੇ ਵੀ ਇਹਦੇ ਵਿੱਚ ਕਾਫੀ ਕੰਮ ਹੋਏਗਾ। ਪਾਪੂਲੇਸ਼ਨ ਜਿਹੜੀ ਉਹ 30,000 ਤੋਂ 90,000 ਹੋ ਚੁੱਕੀ ਨੇ ਬੜੀ ਤੇਜ਼ੀ ਦੇ ਨਾਲ ਏਡਰੀ ਦੇ ਵਿੱਚ ਜਿਹਦੇ ਕਰਕੇ ਇਹ ਸਭ ਕੁਛ ਵੋਟਾਂ ਵੀ ਜ਼ਿਆਦਾ ਹੋ ਗਈਆਂ ਮਤਲਬ ਤੇ 30 ਤੋਂ 90,000 ਵੋਟਸ ਜਿਹੜੀਆਂ ਨੇ ਹੋ ਗਈਆਂ। ਅਰਜੈਂਟ ਇਹਦੇ ਚ ਐਕਸਪੈਕਟ ਇਹ ਕੀਤਾ ਜਾ ਰਿਹਾ ਵੀ 1,000 ਬੱਚਿਆਂ ਦੇ ਜਨਮ ਹੋਣਗੇ 30,000 ਅਰਜੈਂਟ ਕੇਅਰ ਵਿਜ਼ਿਟਸ ਹੋਣਗੀਆਂ ਈਚ ਈਅਰ ਤੇ ਇਹ ਸਾਰਾ ਕੁਝ ਜਿਹੜਾ ਨਾਲ ਦੀ ਨਾਲ ਹੀ ਬੰਦਾ ਤੇ ਐਂਬੂਲੈਂਟਰੀ ਸੈਂਟਰ ਜਿਹੜਾ ਉਹ ਕਪੈਸਿਟੀ 10,000 ਸਰਜੀਕਲ ਪ੍ਰੋਸੀਜਰ ਐਨੂਅਲੀ ਜਿਹੜੇ ਨੇ ਉਹ ਕੀਤੇ ਜਾ ਸਕਣਗੇ। ਹੁਣ ਗੱਲ ਇਹ ਹੈ ਵੀ ਇਹਨਾਂ ਨੇ ਤੇ ਕਹਿਤਾ ਜਿਹਦੇ ਚ ਅਲਬਰਟਾ ਯੂਨੀਅਨ ਆਫ ਪਬਲਿਕ ਇੰਪਲੋਈਜ਼ ਉਹ OP ਜਿਹਨੂੰ ਕਹਿੰਦੇ ਨੇ ਉਹਨਾਂ ਨੇ ਮੂਵ ਕੀਤਾ ਵੀ ਇਹ ਤੇ ਤੁਸੀਂ ਕਹਿਤਾ ਇਟਸ ਵਰੀਸ਼ਮ ਦੈਟ ਦੇਰ ਵਾਜ ਨੋ ਮੈਂਸ਼ਨ ਆਫ ਸਟਾਫਿੰਗ ਇਨ ਦਾ ਨਿਊਜ਼ ਰਿਲੀਜ਼। ਤੁਸੀਂ ਇਹ ਤੇ ਕਹਿਤਾ ਬਣਾਉਣਾ ਪਰ ਕੋਈ
ਬੰਦੇ

0: ਕਿੰਨੇ ਲੱਗਣੇ ਉੱਥੇ ਕੀ ਹੋਏਗਾ ਇਹ ਕੁਛ ਨਹੀਂ ਹੈਗਾ ਕਦੋਂ ਨੂੰ ਬੰਨਾ ਕਦੋਂ ਨੂੰ ਨਹੀਂ ਬੰਨਾ ਇਹ ਵੀ ਕੁਛ ਨਹੀਂ ਹੈਗਾ ਕੁਛ ਲੋਕ ਇਹ ਵੀ ਸਮਝਦੇ ਆ ਕਿ ਵੀ ਇਹ ਜਿਹੜੇ ਪ੍ਰੋਜੈਕਟ ਨੇ ਇਹ ਇੱਥੇ ਹੋਸਪਿਟਲ ਬਣਨਾ ਚਾਹੀਦਾ ਸੀ ਏਡਰੀ ਐਡਾ ਵੱਡਾ ਹੋ ਚੁੱਕਾ ਤੇ ਏਡਰੀ ਨੂੰ ਹੋਸਪਿਟਲ ਦੇਣਾ ਚਾਹੀਦਾ ਸੀ ਨਾ ਕਿ ਹੈਲਥ ਕੇਅਰ ਤੁਸੀਂ ਦੇਣਾ ਸੀਗਾ ਸੋ ਇਸ ਤਰ੍ਹਾਂ ਦੀਆਂ ਕੁਛ ਲੋਕ ਕਹਿੰਦੇ ਵੀ ਚੰਗਾ ਕੰਮ ਸੇ ਕੰਮ ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਕੁਛ ਤੇ ਮੂਵ ਹੋਇਆ ਚੰਗੇ ਪਾਸੇ ਨੂੰ ਕੰਮ ਕਾਜ ਜਿਹੜਾ ਚੱਲਿਆ ਪੁਲਿਸ ਨੇ ਇੱਕ AR-15 ਸਟਾਈਲ ਰਾਈਫਲ ਲੱਭੀ ਹੈ ਜੀ ਇਹ ਹੋਟਲ ਦੇ ਵਿੱਚ ਇੱਕ ਬੰਦਾ ਜਿਹੜਾ ਉਹ ਸਟੋਲਨ ਟਰੱਕ ਲੈ ਕੇ ਜਾ ਰਿਹਾ ਸੀ ਪੁਲਿਸ ਨੇ ਚੇਜ ਕੀਤਾ ਤੇ ਉਹਦੇ ਕੋਲ ਨਾ ਤੇ ਲਾਇਸੈਂਸ ਤੇ ਹੋਰ ਬਾਕੀ ਚੀਜ਼ਾਂ ਨਹੀਂ ਮਿਲੀਆਂ ਤੇ ਇਹ 16 ਐਵਨਿਊ ਦੇ ਉੱਤੇ ਰੈੱਡ ਕਾਰਪੇਟ ਇਨ ਨਾਂ ਦਾ ਹੋਟਲ ਜਿਹੜਾ ਉਹਦੇ ਚ ਰਿਹਾ ਰਿਹਾ ਸੀਗਾ ਤੇ ਫਰਾਈਡੇ ਨਾਈਟ ਨੂੰ ਰਾਤੀ 11 ਵਜੇ ਦੇ ਕਰੀਬ ਜਿਹੜਾ ਇਹਨੂੰ ਫੜਿਆ ਗਿਆ ਤੇ ਪਤਾ ਲੱਗਾ ਵੀ ਬਾਅਦ ਚ ਇਹਦੇ ਹੋਟਲ ਦੀ ਤਲਾਸ਼ੀ ਲਈ ਗਈ ਮੈਥਿਊ ਰੈਂਡਲ ਲੈਂਡਨ ਸਮਿਥ ਦਾ ਨਾਂ ਹੈ ਜੀ ਮੈਥਿਊ ਰੈਂਡਲ ਲੈਂਡਨ ਸਮਿਥ 35 ਸਾਲਾਂ ਦਾ ਉਹਨਾਂ ਉੱਤੇ 9 ਗਨ ਰਿਲੇਟਡ ਚਾਰਜਸ ਪਏ ਨੇ ਇਨਕਲੂਡਿੰਗ ਅਨਸੇਫ ਸਟੋਰੇਜ ਆਫ ਫਾਇਰ ਆਰਮਸ ਐਂਡ ਪੁਜੈਸ਼ਨ ਆਫ ਏ ਫਾਇਰ ਮੋਬਾਈਲ ਪ੍ਰੋਹਿਬਿਟਡ ਤੇ ਆਲਸੋ ਇਹਨੂੰ ਚਾਰਜ ਕੀਤਾ ਗਿਆ ਪੁਜੈਸ਼ਨ ਆਫ 5000 ਤੋਂ ਵੱਧ ਦੀ ਜਿਹੜੀ ਸਟੋਲਨ ਪ੍ਰੋਪਰਟੀ ਕਿਉਂਕਿ ਟਰੱਕ ਚੋਰੀ ਦਾ ਲੈ ਕੇ ਆਇਆ ਸੀਗਾ ਤੇ ਨਾਲ ਦੀ ਨਾਲ ਹੀ 5 ਕਾਊਂਟਸ ਆਫ ਫੇਲਿੰਗ ਟੂ ਕੰਪਲਾਈ ਦਾ ਕੰਡੀਸ਼ਨ ਜਿਹੜੀਆਂ ਨੇ ਉਹ ਵੀ ਲਈਆਂ ਗਈਆਂ ਸਮਿਥ ਦੇ ਕਸਟਡੀ ਦੇ ਵਿੱਚ ਰੱਖਿਆ ਗਿਆ ਤੇ ਕੋਰਟ ਚ ਅਗਲੇ ਮੰਡੇ ਨੂੰ ਲੈ ਕੇ ਜਾਂਦਾ ਜਾਏਗਾ ਜੇ ਇਹਦੇ ਰਿਲੇਟਡ ਤੁਹਾਡੇ ਕੋਈ ਇਨਫੋਰਮੇਸ਼ਨ ਹੋਵੇ ਤੇ 403-266-1236 ਦੇ ਉੱਤੇ ਜਾਂ ਕ੍ਰਾਈਮ ਸਟੋਪਰ ਦੇ ਨਾਲ ਗੱਲਬਾਤ ਕਰਕੇ ਤੁਸੀਂ ਇਹਦੀ ਇਨਫੋਰਮੇਸ਼ਨ ਜਿਹੜੀ ਉਹ ਦੇ ਸਕਦੇ ਹੋ ਇਹਦਾ ਨਾਮ ਮੈਥਿਊ ਰੈਂਡਲ ਲੈਂਡਨ ਸਮਿਥ ਜਿਹੜਾ ਦੱਸਿਆ ਜਾ ਰਿਹਾ ਜੀ ਇੱਕ ਰੋਡ ਕਹਿੰਦੇ ਵੀ ਇਜ਼ ਨਾਟ ਵਾਈਡਲੀ ਓਵਰਲੀ ਵਾਈਡ ਨਹੀਂ ਹੈਗੀ ਇਹ ਵੀ ਇੱਕ ਐਕਸੀਡੈਂਟ ਦੇ ਕਾਰਨ ਨੇ ਤੇ ਕੁਛ ਇੱਕ NDP ਦੇ ਨਾਲ ਰਿਲੇਟਡ ਵੀ ਖਬਰਾਂ ਨੇ ਲਿਬਰਲ ਨੇ ਜਿਹੜਾ ਇੱਕ ਬਿੱਲ ਟੇਬਲ ਕੀਤਾ ਜੀ ਅੱਜ ਤੇ ਤਾਂ ਕਿ ਸਟ੍ਰਾਈਕ ਦੇ ਲੋਅ ਜਿਹੜੇ ਨੇ ਚੇਂਜ ਕੀਤੇ ਜਾਣ ਜਿਹਦੇ ਬਾਰੇ ਮੈਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਵੀ ਯੂਨੀਅਨਸ ਨੇ ਇਹਦਾ ਸਪੈਸ਼ਲੀ ਅਪੋਜ਼ ਕੀਤਾ ਵੀ ਇਹ ਤੁਸੀਂ ਇਹ ਕਹਿਣਾ ਕਿ ਵੀ ਆਪਾਂ ਮਾਰ ਕਰਨੀ ਹੁਣ ਜਿੱਦਾਂ ਕੱਲ੍ਹ ਵੀ ਆਪਾਂ ਇੱਥੇ ਕਾਫੀ ਗੱਲਬਾਤ ਇਸੇ ਗੱਲ ਨੂੰ ਲੈ ਕੇ ਕੀਤੀ ਸੀਗੀ ਵੀ ਆਪਾਂ ਬਣਾਉਣਾ ਕੀ ਚਾਹੁੰਦੇ ਹਾਂ ਸਟਰੋਂਗ ਕੈਨੇਡਾ ਤੇ ਬਣਾਉਣਾ ਹੀ ਚਾਹੁੰਦੇ ਹਾਂ ਤੇ ਇਹ ਜਿਹੜਾ ਐਕਟ ਹੈ ਬੇਸਿਕਲੀ ਬਿਲਡਿੰਗ ਸਟਰੋਂਗ ਕੈਨੇਡਾ ਐਕਟ ਇਹਨੂੰ ਕਹਿੰਦੇ ਆ ਬਿਲਡਿੰਗ ਕੈਨੇਡਾ ਸਟਰੋਂਗ ਐਕਟ ਜਿਹੜਾ ਲਿਆਂਦਾ ਜਾਏਗਾ ਇਹਦੇ ਨਾਲ ਕੀ ਹੋਏਗਾ ਸਪੀਡ ਮੇਜਰ ਪ੍ਰੋਜੈਕਟਸ ਨੂੰ ਕੀਤਾ ਜਾਏਗਾ ਕਲੀਅਰ ਅਪ ਕੀਤਾ ਜਾਏਗਾ ਅਨਸਰਟੇਨਟੀ ਜਿਹੜੀ ਹੈ ਓਵਰ ਲੇਬਰ ਡਿਸਪਿਊਟਸ ਪਰ ਯੂਨੀਅਨਸ ਜਿਹੜੀਆਂ ਨੇ ਉਹ ਕਹਿੰਦੀਆਂ ਨੇ ਇਟ ਵਿਲ ਮੇਕ ਈਜ਼ੀਅਰ ਫੋਰ ਫੈਡਰਲ ਗਵਰਨਮੈਂਟ ਟੂ ਐਂਡ ਸਟ੍ਰਾਈਕਸ ਕਿਉਂਕਿ ਸਟ੍ਰਾਈਕ ਦੇ ਬਹਾਨੇ ਜਿਹੜਾ ਉਹਨਾਂ ਨੂੰ ਰੋਕ ਕੇ ਤੇ ਉਹਨਾਂ ਕੋਲ ਕੀਤਾ ਜਾਏਗਾ ਕਿਉਂਕਿ ਇਹ ਕਹਿੰਦੇ ਵੀ ਇੱਕ ਪ੍ਰੋਜੈਕਟ ਇੱਕ ਸਾਲ ਤੇ ਜੋ ਕਮਿਟਮੈਂਟ ਕੀਤੀ ਹੈ ਸੋ ਇਹਨਾਂ ਦੇ ਹੱਥ ਚ ਵਿੱਚ ਇਹਨਾਂ ਨੇ ਆਪਣੇ ਸਮਾਨ ਲੈ ਲਿਆ ਹੁਣ ਵਾਪਸ ਤੇ NDP ਦੇ ਲੀਡਰ ਜਿਹੜੇ ਨੇ ਉਹ ਫੈਡਰਲ ਦੇ ਉਹ ਕਹਿੰਦੇ ਆ ਵੀ ਇਹ C-39 ਜਿਹੜਾ ਬਿੱਲ ਹੈ ਤੇ ਇਹਦੇ ਨਾਲ ਨਾਲ 107 ਜਿਹੜਾ ਉਹ ਵੀ ਲਿਆਂਦਾ ਜਾਏਗਾ ਤਾਂ ਕਿ ਤੁਸੀਂ ਜਦੋਂ ਮਰਜ਼ੀ ਚਾਹੋ ਤੇ ਉਹਨੂੰ ਹਟਾਇਆ ਜਾ ਸਕੇ ਸਟ੍ਰਾਈਕ ਨੂੰ ਸਟ੍ਰਾਈਕ ਕਰਨ ਦੀ ਜਿਹੜੀ ਪ੍ਰੋਵੀਜ਼ਨ ਹੈ ਬੇਸਿਕਲੀ ਉਹਨੂੰ ਬੰਦ ਕੀਤਾ ਜਾ ਸਕਦਾ ਬਟ ਉਸ ਤੋਂ ਪਹਿਲਾਂ ਲੋਕਾਂ ਦੇ ਨਾਲ ਕੰਸਲਟ ਕੀਤਾ ਜਾਏਗਾ ਇੱਕ ਪਾਰਟੀ ਬਣਾਈ ਜਾਏਗੀ ਮਤਲਬ ਇੱਕ ਲੀਡਰ ਬਣਾਇਆ ਜਾਏਗਾ ਜਿਹੜਾ ਕਿ ਇੱਥੇ ਕੰਮ ਕਰੇਗਾ ਕੈਨੇਡਾ ਲੇਬਰ ਕੋਡ ਨੂੰ ਧਿਆਨ ਚ ਰੱਖਦਿਆਂ ਹੋਇਆ ਤੇ ਨਾਲ ਦੀ ਨਾਲ ਜੇ 107 ਜਿਹੜਾ 107 ਜਿਹੜਾ ਕਲੋਜ਼ ਨੂੰ ਲਿਆਂਦਾ ਜਾਏਗਾ ਸੋ ਇਹ ਉਹ ਸਟ੍ਰਾਈਕ ਹੈ ਕਿਉਂਕਿ ਅਕਸਰ ਆਪਾਂ ਸਟ੍ਰਾਈਕ ਦੀਆਂ ਗੱਲਾਂ ਪਤਾ ਜਦੋਂ ਸੁਣਦੇ ਹਾਂ ਤੇ ਇਹ ਸਟ੍ਰਾਈਕ ਨੂੰ ਬੰਦ ਕਰਨ ਵਾਸਤੇ ਜਾਂ ਇੱਕ ਤਰੀਕੇ ਨਾਲ ਆਪਣੇ ਹੱਥ 'ਚ ਲੈਣ ਵਾਸਤੇ ਲਿਬਰਲ ਪਾਰਟੀ ਨੇ ਜਿਹੜਾ ਬਿੱਲ ਲੈ ਕੇ ਆਉਂਦਾ ਸੋ ਅਗੇਨ ਕਿਉਂਕਿ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਪਹਿਲਾਂ ਤਾਂ ਹੁੰਦੀਆਂ ਨਹੀਂ ਸੀਗੀਆਂ ਹੁਣ ਜ਼ਿਆਦਾ ਹੋ ਰਹੀਆਂ ਕਿਉਂਕਿ ਗਵਰਨਮੈਂਟ ਤਾਂ ਲਿਬਰਲ ਦੀ ਹੈ ਬਟ ਉਹਦੇ ਨਾਲ ਨਾਲ ਜਿਹੜੀਆਂ ਪੋਲਿਸੀਜ਼ ਨੇ ਉਹ ਸਾਰੀਆਂ ਇੱਦਾਂ ਲੱਗਦਾ ਵੀ ਕਾਫੀ ਹੱਦ ਤੱਕ ਕੰਜ਼ਰਵੇਟਿਵ ਸਟਾਈਲ ਦੀਆਂ ਪੋਲਿਸੀਜ਼ ਜਿਹੜੀਆਂ ਨੇ ਉਹ ਲੈ ਕੇ ਆ ਰਹੇ ਆ ਤੇ ਲੋਕੀ ਫਿਰ ਉਹਦੇ ਨਾਲ ਨਾਰਾਜ਼ ਜਿਹੜੇ ਹੋ ਜਾਂਦੇ ਆ ਇੱਕ ਛੋਟੀ ਜਿਹੀ ਬ੍ਰੇਕ ਲੈਣੇ ਆਪਾਂ ਬ੍ਰੇਕ ਲੈ ਕੇ ਤੇ ਫਿਰ ਵਾਪਸ ਮਿਲਦੇ ਆ ਸਬਰੰਗ ਰੇਡੀਓ 94.7 ਐਫਐਮ ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7-8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਚੱਲੇਗਾ ਥੋੜੇ ਜਿਹੇ ਮਿੰਟ ਬਚੇ ਨੇ ਇੱਕ ਛੋਟੀ ਜਿਹੀ ਬ੍ਰੇਕ ਤੇ ਫਿਰ ਵਾਪਸ ਮਿਲਦੇ ਆ ਬ੍ਰੇਕ ਤੋਂ ਬਾਅਦ
1: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0200-403-400-0203 ਤੇ ਕਾਲ ਕਰਨ ਦੀ www.iwebguy.ca
2: एयरड्री अब आपकी फैमिली की सेहत को मिल गया है एक नया घर
3: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है
2: मिलिए डॉक्टर मघर शाह और डॉक्टर समरीन रहमान से
3: हमारे तजुर्बा

0: ڈاکٹرز آپ کو دیتی ہیں مکمل کیئر
1: خواتین کی صحت سے لے کر بچوں کی دیکھ بھال اور روٹین چیک اپس تک انگلش ہندی اور اردو میں کنسلٹیشن دستیاب ہے
0: نئے پیشنٹس کا خیر مقدم ہے اور واک ان صبح 9 بجے سے شام 6 بجے تک کھلے ہیں
1: آج ہی وزٹ کریں کنگز ویو بولیورڈ پر یا کال کریں 587-360-6890 687-360-6890 لائف لائن میڈیکل کلینک
0: آپ کی صحت ہماری ذمہ داری
2: اپنے بزنس کو دیواروں سے باہر نکالیے اور سیدھے اپنے گراہکوں تک پہنچائیے سبرنگ ریڈیو اب آتا ہے لائیو آپ کے لوکیشن پر جہاں ہوتا ہے انرجی ایکسائٹمنٹ اور ریئل کنیکشن چاہے ہو آپ کی شاپ اوپننگ کوئی خاص ایونٹ پروڈکٹ لانچ یا کمیونٹی سیلیبریشن ہم صرف پروموشن نہیں کرتے ہم آپ کے برانڈ کو ایک یادگار انوبھو بنا دیتے ہیں ہماری ٹیم پہنچتی ہے آپ کے پاس لوگوں سے جڑتی ہے اور آپ کی پہچان کو پھیلاتی ہے پورے 250 کلومیٹر کے نیٹ ورک میں زیادہ پہچان زیادہ بھروسہ زیادہ گراہک اپنے بزنس کو بنائیے خاص دکھائیے سنائیے اور سیلیبریٹ کرائیے آج ہی بک کیجئے سبرنگ ریڈیو کے ساتھ آپ کا برانڈ آن ایئر بھی اور آن گراؤنڈ بھی منڈے ٹیوزڈے تھرسڈے اینڈ فرائیڈے 7 to 8 PM سنڈے 1 to 5 PM
3: Asia Pacific Immigration Consulting Limited. Student Visa, Visitor Visa, Super Visa, LMIA Applications, Family Immigration, Provincial Nominee Application, ate Citizenship Application which lamba tajruba te maharat rakhta hai. Tuhadi sahulat layi, main Maninder Singh Tillo ate Inderjot Kaur Tillo. Ikko chhat hai, Immigration ate Insurance diyan sewawan pradan karde hain. Sanu sampark karn layi 403-225-1111. Maninder Singh Tillo, Asia Pacific Immigration Consulting Limited.
4: Regulated Canadian Immigration Consultant.
3: 403-225-1111.
2: From the heart of Calgary to every corner within a 250 kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotox, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
5: Ab toh pehla nazar paunde haan headlines te. ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਡੈਪੋਟੇਸ਼ਨ ਵਿਰੁੱਧ ਆਵਾਜ਼ ਦੇਸ਼ 'ਚ ਸੈਂਕੜੇ ਪ੍ਰਵਾਸੀ ਸੜਕਾਂ 'ਤੇ ਉਤਰੇ ਮੰਗੀ ਪੱਕੀ ਰਹਿਸ਼ ਦੋ ਗੁਰਦੁਆਰੇ ਗਿਰਵੀ ਰੱਖ ਕੇ ਲਿਆ ਕਰੋੜਾਂ ਦਾ ਕਰਜ਼ਾ ਕੋਰਟ ਨੇ ਗੁਰੂ ਘਰਾਂ ਦੀ ਜਾਇਦਾਦ ਵੇਚਣ 'ਤੇ ਲਗਾਈ ਰੋਕ ਜਹਾਜ਼ ਹਾਦਸੇ 'ਚ ਦੋ ਭਾਰਤੀ ਵਿਦਿਆਰਥੀਆਂ ਦੀ ਹੋਈ ਮੌਤ ਭਾਰਤੀ ਕੌਂਸੂਲੇਟ ਨੇ ਸਟੂਡੈਂਟਸ ਦੀ ਮੌਤ 'ਤੇ ਜਤਾਇਆ ਦੁੱਖ ਸਰੀ ਦੇ 3 ਸਾਲਾ ਬੱਚੇ ਗੁਰਮੋਹ ਲਈ ਜਾਗੀ ਨਵੀਂ ਆਸ ਸੂਬਾਈ ਸਰਕਾਰ ਵਿਸ਼ੇਸ਼ ਇਲਾਜ ਲੱਭਣ ਲਈ ਯਤਨਸ਼ੀਲ ਪਾਰਲੀਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਐਤਵਾਰ ਨੂੰ ਟੋਰਾਂਟੋ ਦੇ ਪੱਛਮੀ ਇਲਾਕੇ 'ਚ ਹਜ਼ਾਰਾਂ ਪ੍ਰਵਾਸੀ ਸ਼ਰਨਾਰਥੀ ਅਤੇ ਉਹਨਾਂ ਦੇ ਲਗਭਗ 102 ਕਰੋੜ ਰੁਪਏ ਯਾਨੀ ਕਿ 1.5 ਕਰੋੜ ਕੈਨੇਡੀਅਨ ਡਾਲਰ ਦੀ ਲੋਨ ਲਿਮਿਟ ਤਿਆਰ ਕਰਵਾਈ ਗਈ ਸੀ ਇਸ 'ਚੋਂ ਲਗਭਗ 82 ਕਰੋੜ ਰੁਪਏ ਜਾਰੀ ਵੀ ਕਰਵਾ ਲਏ ਗਏ ਪਰ ਸਮੇਂ ਸਿਰ ਕਿਸ਼ਤਾਂ ਨਾ ਭਰਨ ਕਰਕੇ ਹੁਣ ਸਿਰਫ਼ ਵਿਆਜ ਦੀ ਰਕਮ ਹੀ ਵੱਧ ਕੇ 88 ਕਰੋੜ ਰੁਪਏ ਤੋਂ ਪਾਰ ਹੋ ਚੁੱਕੀ ਹੈ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਕਰਜ਼ਾ ਦੇਣ ਵਾਲੀਆਂ ਕੰਪਨੀਆਂ ਨੇ ਅਪ੍ਰੈਲ 2025 'ਚ ਟੋਰਾਂਟੋ ਗੁਰਦੁਆਰਾ ਸਾਹਿਬ ਨੂੰ ਪਹਿਲਾਂ 1 ਕਰੋੜ ਕੈਨੇਡੀਅਨ ਡਾਲਰ ਦਾ ਲੋਨ ਦਿੱਤਾ ਸੀ ਜਿਸ ਨੂੰ ਮਈ 'ਚ ਵਧਾ ਕੇ 1.5 ਕਰੋੜ ਕੈਨੇਡੀਅਨ ਡਾਲਰ ਕਰ ਦਿੱਤਾ ਗਿਆ ਇਸ ਲੋਨ ਲਈ ਬ੍ਰੈਂਪਟਨ ਦੇ ਨਾਨਕਸਰ ਗੁਰਦੁਆਰਾ ਸਾਹਿਬ ਦੀ ਸੰਪਤੀ ਨੂੰ ਸਿਕਿਉਰਿਟੀ ਵਜੋਂ ਸ਼ਾਮਲ ਕੀਤਾ ਗਿਆ ਸੀ ਸ਼ੁਰੂ 'ਚ ਇਸ ਕਰਜ਼ੇ 'ਤੇ 15% ਸਲਾਨਾ ਵਿਆਜ ਤੈਅ ਕੀਤਾ ਗਿਆ ਸੀ ਪਰ ਸਮੇਂ ਸਿਰ ਭੁਗਤਾਨ ਨਾ ਹੋਣ ਕਾਰਨ ਕੰਪਨੀ ਨੇ ਵਿਆਜ ਦਰ ਵਧਾ ਕੇ 24% ਕਰ ਦਿੱਤੀ ਹੁਣ ਹਰ ਮਹੀਨੇ ਲਗਭਗ 2.5 ਕਰੋੜ ਰੁਪਏ ਸਿਰਫ ਵਿਆਜ ਦੇ ਹੀ ਬਣ ਰਹੇ ਨੇ ਇਸ ਪੂਰੇ ਮਾਮਲੇ 'ਚ ਪੰਜਾਬੀ ਮੂਲ ਦੇ ਸਾਬਕਾ ਲਿਬਰਲ ਮੈਂਬਰ ਪਾਰਲੀਮੈਂਟ ਤੇ ਵਕੀਲ ਰਾਜਵਿੰਦਰ ਗਰੇਵਾਲ ਤੇ ਉਨ੍ਹਾਂ ਦੀ ਲਾਅ ਫਰਮ ਦੀ ਭੂਮਿਕਾ ਸ਼ੱਕ ਦੇ ਘੇਰੇ 'ਚ ਹੈ ਜੋ ਇਸ ਲੋਨ ਦੇ ਗਰੰਟਰ ਬਣੇ ਸਨ ਦੋਸ਼ ਹੈ ਕਿ ਗੁਰਦੁਆਰੇ ਦੀ ਜਾਇਦਾਦ ਦੀਆਂ ਕਾਨੂੰਨੀ ਕਾਗਜ਼ੀ ਕਾਰਵਾਈਆਂ ਪੂਰੀਆਂ ਨਹੀਂ ਕੀਤੀਆਂ ਗਈਆਂ ਜਿਸ ਕਰਕੇ ਕਰਜ਼ਾ ਦੇਣ ਵਾਲੀ ਕੰਪਨੀ ਨੇ ਅਦਾਲਤ ਦਾ ਰੁਖ ਕੀਤਾ ਅੰਟਾਰੀਓ ਸੁਪੀਰੀਅਰ ਕੋਰਟ ਦੇ ਜੱਜ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਫੈਸਲਾ ਸੁਣਾਇਆ ਕਿ ਅਗਲੀ ਸੁਣਵਾਈ ਤੱਕ ਬ੍ਰੈਂਪਟਨ ਗੁਰਦੁਆਰਾ ਸਾਹਿਬ ਦੀ ਜਾਇਦਾਦ ਨੂੰ ਨਾ ਤਾਂ ਵੇਚਿਆ ਜਾ ਸਕਦਾ ਹੈ ਤੇ ਨਾ ਹੀ ਇਸ ਤੇ ਕੋਈ ਨਵਾਂ ਕਰਜ਼ਾ ਲਿਆ ਜਾ ਸਕਦਾ ਹੈ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਰਾਜਵਿੰਦਰ ਗਰੇਵਾਲ ਦੀ ਲਾਅ ਫਰਮ ਦੇ ਟਰੱਸਟ ਖਾਤਿਆਂ ਤੋਂ ਦੋਵਾਂ ਗੁਰਦੁਆਰਾ ਸਾਹਿਬਾਨ ਦੇ ਖਾਤਿਆਂ 'ਚ ਲਗਭਗ 1.71 ਤੇ 1.71 ਕਰੋੜ ਰੁਪਏ ਦੀਆਂ ਸ਼ੱਕੀ ਰਕਮਾਂ ਟ੍ਰਾਂਸਫਰ ਕੀਤੀਆਂ ਗਈਆਂ ਇਸ ਤੋਂ ਇਲਾਵਾ ਇੱਕ ਬੈਂਕ ਚੈੱਕ ਧੋਖਾਧੜੀ ਦੇ ਮਾਮਲੇ

0: ਵੀ ਗੁਰਦੁਆਰੇ ਦੇ ਖਾਤੇ 'ਚ ਪੈਸੇ ਭੇਜੇ ਜਾਣ ਦੇ ਸਬੂਤ ਮਿਲੇ ਨੇ ਦੋਵੇਂ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀ ਨੇ ਹਾਲੇ ਤੱਕ ਇਹ ਸਾਫ਼ ਨਹੀਂ ਕੀਤਾ ਕਿ ਇੰਨਾ ਵੱਡਾ ਕਰਜ਼ਾ ਕਿਸ ਮਕਸਦ ਲਈ ਲਿਆ ਗਿਆ ਸੀ ਫਿਲਹਾਲ ਇਸ ਮਾਮਲੇ ਦੀ ਜਾਂਚ
1: ਇੱਕ ਖਬਰ ਮੇਰੀ ਨਜ਼ਰਾਂ ਸਾਹਮਣੇ ਆਈ ਤੇ ਸੋਚਿਆ ਵੀ ਤੁਹਾਡੇ ਨਾਲ ਸ਼ੇਅਰ ਕਰ ਦਈਏ ਉਧਰੋਂ ਕੈਲਗਰੀ ਏਅਰਪੋਰਟ ਤੇ ਇਥੇ ਏਅਰਪੋਰਟ ਜਿਹੜੇ ਨੇ ਸਿਸਟਰ ਕੰਸਰਨ ਬਣ ਗਏ ਨੇ ਸਿਸਟਰ ਏਅਰਪੋਰਟਸ ਬਣ ਗਏ ਆ ਆਪਸ ਦੇ ਵਿੱਚ ਤੇ ਆਈ ਹੋਪ ਤੁਸੀਂ ਅੱਜ ਦਾ ਪ੍ਰੋਗਰਾਮ ਪਸੰਦ ਕੀਤਾ ਹੋਏਗਾ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ ਕੋਈ ਤੋਂ ਲੈ ਕੇ 5 ਵਜੇ ਤੱਕ ਪ੍ਰੋਗਰਾਮ ਤੁਹਾਡੀ ਸੇਵਾ 'ਚ ਪੇਸ਼ ਕੀਤੇ ਜਾਂਦੇ ਨੇ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਥੈਂਕ ਯੂ ਵੈਰੀ ਮੱਚ ਗੁੱਡ ਨਾਈਟ ਐਂਡ ਸ਼ਬਾ ਖੈਰ ਟੂ ਆਲ ਜੀ ਥੈਂਕ ਯੂ
2: The time is 8 p.m. You are listening to Fairchild Radio CHKF FM 94.7, a multicultural radio station in Calgary.

0: 94.7 FM रेडियो सुरसंगम हर हफ्ते 20 घंटे सुनो मंडे टू फ्राइडे शाम 4 टू 5 कुलदीप सिंह विचार चर्चा शाम 8 टू 9 जितेंद्र पन्नू रेडियो सुरसंगम .ca फोन 403-585-0910 रेडियो सुरसंगम
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community anytime, anywhere.
0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ

0: बहुत अहमियत है। किसी भी तरह की इंश्योरेंस ले पंजाब इंश्योरेंस दे रीजनल मैनेजर हरपिंदर सिद्धू नाल आज ही संपर्क करो। सुपर वीजा लाइफ इंश्योरेंस मॉर्गेज इंश्योरेंस RESP दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू। ए इंश्योरेंस लई नामवर कंपनियां नाल काम करदे हन। होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो।
1: अपने घर का दूजा नाम आ सुकून ते कैनेडा च घर खरीदना एक वड्डी चुनौती।
2: घर खरीदण तो पहला इत्मीनान नाल किसी प्रोफेशनल दी सलाह जरूर लाओ।
1: वधिया घर खरीदना पैसे बचाने ने सिरदर्दी तो भी बचना ते याद कर लो एक नाम मनदीप सिंह गिल।
2: सिर्फ घर खरीदण ले ही नहीं बल्कि वेचना भी होवे ता बिल्कुल सही सलाह देणगे मनदीप सिंह गिल।
1: घर खरीदण ते वेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस।
2: भरोसेयोग रियल्टर मनदीप सिंह गिल दा नंबर नोट करो 403-617-1868।
1: जेकर कर रहे हो घर खरीदण ते वेचण दी प्लानिंग मनदीप सिंह गिल नू कॉल कर लो जां विजिट करो उहनां दी वैबसाइट mandeep.realtor।
2: मैक्सवेल सेंट्रल दे रियल्टर मनदीप सिंह गिल 403-617-1868।
0: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
1: ਦੂਜੀ ਲੋਕੇਸ਼ਨ 117-7771 ਐਵੀਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
1: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222।

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ।

ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 8257600983 YYC Home Care ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਾਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 4039036757 ਹੈ ਜੀ ਮਰਸਡੀਜ਼ ਬੈਂਜ਼ ਕੰਟਰੀ ਹਿਲਸ

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ

ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।

ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ

0: कोई चक्कर ही नहीं, सीधे चले आओ। इतने वॉक इन विच खुला स्वागत है। नवे पेशेंट्स दा वी निग्गा वेलकम। फैमिली केयर तो लेके मेडिकल चेकअप अते क्रोनिक बीमारियां दे इलाज तक सब कुछ इक्को छत हेठ। असी हफ्ते दे 6 दिन खुले आ ते ओ वी देर शाम तक। ता देर किस गल दी, आज ही डायल करो 5876174696 587-647-4696 ओएसिस स्माइल मेडिकल, तुहाड़ी सेहत साडी जिम्मेवारी। 5876174696
1: हाई क्वालिटी वालियां फोटो चाहिदियां ने तां फिर पिक्सल फोटो स्टूडियो ते भरोसा कर लो। किसी भी उम्र दियां दो पासपोर्ट फोटो सिर्फ $7 विच तुहाडे कारोबार जां सोशल मीडिया प्रोफाइल लई प्रोफेशनल हेडशॉट, सुंदर फैमिली फोटो जो सदा लई यादगार बन जावे। साडे तजुर्बेकार फोटोग्राफर लेटेस्ट इक्विपमेंट वरतदे हन तां जो तुहाडियां फोटोआं बिल्कुल परफेक्ट आउण। ए सब कुछ बिल्कुल वाजिब प्राइस ते। पासपोर्ट तो लैके हेडशॉट अते परिवारिक पोर्ट्रेट तक असी सब कुछ करदे हां। पिक्सल फोटो स्टूडियो ते भरोसा करो। तुहाडी फोटोग्राफी दी हर लोड लई कॉल करो 403-947-0060 403-947-0060 जां आओ यूनिट 530-669 सवाना बुलेवर्ड नॉर्थ ईस्ट कैलगरी। पिक्सल फोटो स्टूडियो जिंदगी दे पलां नूं कैद करदे होए एक फोटो एक वार।
2: ट्रक चाड़न लई थब्बा नोटां दा लगदा है। होर ता होर ट्रकां दी इंश्योरेंस बंदे दा धुआं कढ दिंदी है ते दुहाइयां फिर बंदा पौंदा है।
1: सुनो सुनो सुनो, ट्रकिंग कंपनियां दे मालक ते ट्रक ओनर जरा ध्यान नाल सुनो। ट्रकां दी सस्ती इंश्योरेंस दा हल हुण आ गया। ट्रकां वास्ते इंश्योरेंस दे रेट लैण लई सोनिक इंश्योरेंस दे मानस पहुजा नाल 587-832-1208 ते संपर्क करो। तजुर्बेकार इंश्योरेंस ब्रोकर मानस पहुजा ते उन्हां दी टीम प्रोफेशनल सेवावां दिंदे हन। बेस्ट ट्रक इंश्योरेंस रेट्स लई याद रखो सोनिक इंश्योरेंस 587-832-1208।
2: बड़े सोचां च पए हो वीर जी, की गल होगी?
1: थक गए हैं घर लब लब के। कैलगरी च घर खरीदना तो हुण बड़ा ही औखा।
2: तुसी घर चंद्रमा ते लभदे होणे, कैलगरी च नहीं। आ नोट करो नंबर अरुण कौशल दा।
1: कर लिया जी नोट, फोन नंबर 403-618-2112।
2: रियल एस्टेट दे सब मसलियां दा हल करनगे प्रेप रियलिटी दे मशहूर रियलटर अरुण कौशल।
1: अच्छा जी, अरुण कौशल लभ के देणगे सानू घर?
2: जी हां, कल्ले घर नहीं, प्रॉपर्टी रेजिडेंशियल होवे जां कमर्शियल, घर खरीदना होवे जां वेचना, प्रेप रियलिटी दी वड्डी टीम ਸਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ। ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
1: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
4: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
1: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
4: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ, ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਏ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਏ।
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ।

0: ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
1: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445।
2: ਓਹੋ, ਅੱਜ ਫੇਰ ਨੀ ਲੋਡ ਮਿਲਿਆ।
3: ਕੀ ਹੋਇਆ?
2: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
3: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
4: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
5: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
4: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
6: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ।

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਜਦੋਂ ਤੁਸੀਂ ਨਵਾਂ ਘਰ ਬਣਾਉਂਦੇ ਹੋ ਤਾਂ ਤੁਸੀਂ ਉਹਨਾਂ ਕਮਿਊਨਿਟੀ ਸਹੂਲਤਾਂ ਲਈ ਉਡੀਕ ਨਹੀਂ ਕਰਨਾ ਚਾਹੁੰਦੇ ਜੋ ਉਸ ਥਾਂ ਨੂੰ ਇੱਕ ਅਸਲੀ ਗੁਆਂਢ ਵਰਗਾ ਅਹਿਸਾਸ ਦਿੰਦੀਆਂ ਨੇ। ਨਾਰਥ ਈਸਟ ਕੈਲਗਰੀ ਦੇ ਵਿੱਚ ਹਕਸਲੀ ਏਰੀਆ, ਜਿੱਥੇ ਪਹਿਲੇ ਪਰਿਵਾਰਾਂ ਦੇ ਆਉਣ ਤੋਂ ਪਹਿਲਾਂ ਹੀ ਪਾਰਕ ਅਤੇ ਪੈਦਲ ਚੱਲਣ ਵਾਲੇ ਰਸਤੇ ਤਿਆਰ ਨੇ, ਸ਼ਾਪਸ ਅਤੇ ਸਕੂਲ ਨੇੜੇ ਹੋਣ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੱਕ ਤੇਜ਼ ਪਹੁੰਚ ਦੇ ਨਾਲ ਹਕਸਲੀ ਤੁਹਾਨੂੰ ਜੁੜਿਆ ਰੱਖਦਾ, ਬਿਨਾਂ ਜਗ੍ਹਾ ਕੁਦਰਤ ਜਾਂ ਜੀਵਨ ਦੀ ਗੁਣਵੱਤਾ ਦੇ ਨਾਲ ਕੋਈ ਸਮਝੌਤਾ ਕੀਤੇ। ਅੱਜ ਹੀ ਹਕਸਲੀ ਦੇ 12 ਸ਼ੋਅ ਹੋਮਸ ਵੇਖੋ, ਘਰਾਂ ਦੀ ਕੀਮਤ ਮਿਡ 5 ਲੱਖ ਤੋਂ ਸ਼ੁਰੂ। ਵਿਜ਼ਿਟ ਕਰੋ genesisland.com।
2: 94.7 FM Radio Sursangam, ਹਰ ਹਫਤੇ 20 ਘੰਟੇ ਸੁਣੋ, ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ, ਸ਼ਾਮ 8 ਤੋਂ 9 ਜਤਿੰਦਰ ਪੰਨੂ। ਰੇਡੀਓ ਸੁਰਸੰਗਮ .ca, ਫੋਨ 403-585-0910। ਰੇਡੀਓ ਸੁਰਸੰਗਮ,
3: ਕੈਲਗਰੀਜ਼ ਓਲਡੈਸਟ, ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ, ਸਬਰੰਗ ਰੇਡੀਓ 94.7 FM।
4: ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ 7 to 8 PM, ਸੰਡੇਜ਼ 1 to 5 PM।
3: ਵਿਜ਼ਿਟ sabrang.ca।
5: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।

0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
1: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
1: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
0: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ, ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੁਆਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696, 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ,
1: ਦੂਜੀ ਲੋਕੇਸ਼ਨ 117-7771-80 ਐਵੀਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ, ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222। ਰੇਡੀਓ ਸੁਰਸੰਗਮ 94.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ, ਮੈਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ। ਅੱਜ 21 ਸਤੰਬਰ ਹੈ, ਦਿਨ ਸੋਮਵਾਰ ਹੈ ਤੇ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ 1 ਘੰਟੇ ਤੱਕ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ। ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ। ਜਾਣਾਂਗੇ ਉਹਨਾਂ ਕੋਲੋਂ ਪੰਜਾਬ ਦੇ ਵਿੱਚ ਇਸ ਵੇਲੇ ਕਿਸ ਤਰੀਕੇ ਦੀ ਰਾਜਨੀਤੀ ਚੱਲ ਰਹੀ ਹੈ, ਕਿਹੜੀਆਂ ਖ਼ਬਰਾਂ ਜਿਹੜੀਆਂ ਨੇ ਉਹ ਪੂਰੀ ਤਰ੍ਹਾਂ ਸਰਗਰਮ ਨੇ, ਪੱਖੀਆਂ ਹੋਈਆਂ ਨੇ, ਤੇ ਗੱਲ ਭਾਰਤ ਦੀ ਰਾਜਨੀਤੀ ਤੇ ਵੀ ਅਸੀਂ ਕਰਾਂਗੇ। ਕੁਛ ਹੀ ਪਲਾਂ ਦੇ ਵਿੱਚ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਫੋਨ ਲਾਈਨ ਤੇ ਹਾਜ਼ਰ ਹੋਣਗੇ ਜੀ।

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪੁਆਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।

0: ਰੇਡੀਓ ਸੁਰਸੰਗਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਵੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ ਜੀ ਪੰਨੂ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਐਸ ਆਈ ਆਰ ਦੇ ਨਾਲ ਜੁੜੀ ਹੋਈ ਖਬਰ ਤੋਂ ਕਰਦੇ ਹਾਂ ਪਹਿਲਾਂ ਤਾਂ ਛੋਟੀਆਂ ਮੋਟੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਸੀ ਕਿਸੇ ਪਿੰਡ ਦੇ ਫਲਾਣੇ ਬੰਦੇ ਦੀ ਵੋਟ ਕੈਂਸਲ ਹੋ ਗਈ ਹੈ ਬਣ ਗਈ ਹੈ ਤੇ ਹੁਣ ਵੱਡੇ ਵੱਡੇ ਲੀਡਰਾਂ ਦੀਆਂ ਗੱਲਾਂ ਖਬਰਾਂ ਸਾਨੂੰ ਪੜ੍ਹਨ ਨੂੰ ਮਿਲ ਰਹੀਆਂ ਨੇ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ ਇਹਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਨਾਂ ਆ ਰਿਹਾ ਦਿੱਲੀ ਦੀ ਸੀ ਐਮ ਰੇਖਾ ਗੁਪਤਾ ਦਾ ਨਾਂ ਆ ਰਿਹਾ ਰਿਕਾਰਡ ਕਹਿੰਦੇ ਨੇ ਮੈਚ ਨਹੀਂ ਕਰ ਰਿਹਾ ਇਹ ਕੀ ਪੂਰੀ ਖਬਰ ਹੈ ਜੀ
1: ਇਹ ਖਬਰ ਹੀ ਕੱਖ ਨੇ ਸਾਡੇ ਲੀਡਰਾਂ ਦੀ ਜਿਹੜੀ ਹੋਮੇ ਹੈ ਈਗੋ ਹੈ ਉਹ ਕੰਮ ਖਰਾਬ ਕਰ ਰਹੀ ਤੁਸੀਂ ਯਾਦ ਕਰ ਲੋ ਜੇ 15 ਦਿਨ ਪਹਿਲਾਂ ਦੀ ਗੱਲ ਆ ਸਾਡੇ ਪੰਜਾਬ ਦੇ ਵਿੱਚ ਇੱਕ ਡਿਪਲੋਮੈਟ ਨੇ ਜਿਹੜਾ ਵੱਖ ਵੱਖ ਦੇਸ਼ਾਂ ਚ ਰਾਜਦੂਤ ਰਹਿ ਚੁੱਕਾ ਸੀ ਉਹਨੇ ਇਸ ਗੱਲ ਨੂੰ ਬੜਾ ਮੁੱਦਾ ਬਣਾਇਆ ਕਿ ਮੈਂ 3 ਦੇਸ਼ਾਂ ਚ ਰਾਜਦੂਤ ਰਹਿ ਚੁੱਕਾ ਭਾਰਤ ਦਾ ਤੇ ਐਸ ਆਈ ਆਰ ਵਾਸਤੇ ਮੈਨੂੰ ਆਖਿਆ ਜਾ ਰਿਹਾ ਕਿ ਤੂੰ ਸਾਬਤ ਕਰ ਤੂੰ ਭਾਰਤ ਦਾ ਸਿਟੀਜ਼ਨ ਮੈਂ ਦੂਸਰੇ ਦੇਸ਼ਾਂ ਚ ਰਾਜਦੂਤ ਰਹਿ ਚੁੱਕਾ ਹੁਣ ਮੈਂ ਸਿਟੀਜ਼ਨਸ਼ਿਪ ਦਾ ਆਪਣੇ ਸਾਬਤ ਕਰੂੰਗਾ ਉਹਦੇ ਉੱਤੇ ਕਿਸੇ ਨੇ ਕੁਝ ਆਖਿਆ ਕਿਸੇ ਨੇ ਕੁਝ ਬਹੁਤਿਆਂ ਨੇ ਉਹਦੀ ਗੱਲ ਨੂੰ ਠੀਕ ਮੰਨਿਆ ਮੈਂ ਉਹਦੇ ਤੇ ਬਹੁਤ ਲੰਮਾ ਕਮੈਂਟ ਕੀਤਾ ਸੀ ਉਹਦੇ ਪਿਓ ਦਾ ਵੀ ਜ਼ਿਕਰ ਕੀਤਾ ਸੀ ਵੀ ਤੂੰ ਬੜੇ ਵਧੀਆ ਲੇਖਕ ਬੜੇ ਨਿਰਮਾਣ ਪਿਓ ਵੀ ਨਹੀਂ ਪੋਤਰਾ ਦਾਦਾ ਉਹਦਾ ਬੜਾ ਵਧੀਆ ਬੜਾ ਨਿਰਮਾਣ ਦਾਦਾ ਸੀ ਜਿਹਦਾ ਤੂੰ ਪੁੱਤਰਾ ਤੂੰ ਕਿਹੜੀ ਗੱਲ ਤੇ ਤੁਰ ਪਿਓ ਇਹ ਕੋਈ ਗੱਲ ਹੀ ਨਹੀਂ ਉਹਨਾਂ ਨੇ ਤੇ ਵੱਧ ਤੋਂ ਵੱਧ ਕਿਹਾ ਕਿ ਤੇਰੀ ਅਨਮੈਪਿੰਗ ਹੋ ਰਹੀ ਆ ਅਨਮੈਚਿੰਗ ਹੋ ਰਹੀ ਆ ਅਨਮੈਚਿੰਗ ਦਾ ਮਤਲਬ ਹੁੰਦਾ ਵੀ ਇੱਕ ਵਾਰੀ ਕਿਸੇ ਨੇ ਆਪਣਾ ਨਾਂ ਲਿਖਣ ਲੱਗਿਆ ਬਲਬੀਰ ਸਿੰਘ ਲਿਖਤਾ ਤੇ ਦੂਜੀ ਵਾਰੀ ਬੀ ਦੀ ਥਾਂ ਵੀ ਪਾ ਤੇ ਬਲਬੀਰ ਸਿੰਘ ਲਿਖਤਾ ਜਾਂ ਉੱਥੇ ਰਿਕਾਰਡ ਵਿੱਚ ਲਿਖਿਆ ਗਿਆ ਇੱਕ ਵਾਰੀ ਕੋਈ ਉੱਥੇ ਆਪਣਾ ਨਾਂ ਉਹਨੇ ਫਰਜ਼ ਕਰ ਲਿਖਣਾ ਹੋਵੇ ਨਵਜੀਤ ਸਿੰਘ ਤੇ ਉਹ NAVJIT ਲਿਖਤਾ ਦੂਜੀ ਵਾਰੀ JWT ਕਰ ਦਿੰਦਾ ਕੰਪਿਊਟਰ ਕਹਿੰਦਾ ਜੀ ਅਨਮੈਚਿੰਗ ਹੋ ਗਈ ਆ ਹੁਣ ਆਪਣੇ ਤੌਰ ਤੇ ਜੋ ਕਰਨਗੇ

ਹੋ ਸਕਦਾ ਗਲਤ ਕਰ ਦੇਣ। ਉਹ ਕਹਿੰਦੇ ਤੁਸੀਂ ਆਪਣਾ ਜਨਮ ਸਰਟੀਫਿਕੇਟ, ਪਾਸਪੋਰਟ ਜਾਂ ਕੋਈ ਇਸ ਤਰ੍ਹਾਂ ਦਾ ਡਾਕੂਮੈਂਟ ਲਿਆਓ ਜਿਹੜਾ ਰੈਕਗਨਾਈਜ਼ ਹੋਵੇ ਤੇ ਉਹਨੂੰ ਵੇਖ ਕੇ ਤੇ ਅਸੀਂ ਉੱਥੋਂ ਕਰੈਕਟ ਕਰ ਦਈਏ ਜੀ ਅਸੀਂ ਵੀ ਤੁਹਾਡੇ ਆਖੇ ਤੇ ਉਸੇ ਤਰ੍ਹਾਂ ਕਰਤਾ। ਤੇ ਅਗਲੀ ਵਾਰੀ 5-6 ਸਾਲ ਬਾਅਦ ਸਿਟੀਜ਼ਨਸ਼ਿਪ ਦੇ ਸਵਾਲ ਦੇ ਉੱਤੇ ਰੇੜਕਾ ਪੈ ਗਿਆ ਤੁਹਾਨੂੰ, ਜਦੋਂ ਦੁਨੀਆਂ ਭਰ ਚ ਕਿਤੇ ਵੀ ਜਾਓਗੇ ਤੇ ਉੱਥੇ ਪੁੱਛਿਆ ਜਾਓ ਤੇਰਾ ਨਾਂ ਆ ਕੇ ਤੇਰਾ ਨਾਂ ਆ ਤੇ ਤੁਸੀਂ ਪੁਆੜੇ ਨੂੰ ਫੜੇ ਫਿਰੋਗੇ, ਦੱਸੋ ਕੀ ਕਰਨਾ ਅੱਗੇ। ਇੰਨੀ ਤੇ ਗੱਲ ਹੈ, ਇੱਕ ਸਵਾਲ ਇਹ ਪੁੱਛਿਆ ਜਾ ਰਿਹਾ ਕਿ ਜਿਹੜੇ 2003 ਦੇ ਵਿੱਚ ਜਿਹੜੀ ਤੁਹਾਡੀ ਵੋਟ ਸੀ ਉਦੋਂ ਕਿੱਥੇ ਹੁੰਦੀ ਸੀ, ਤਾਂ ਕਿ ਉਹਦੇ ਨਾਲ ਮੈਚਿੰਗ ਕੀਤੀ ਜਾਵੇ, ਸਪੈਲਿੰਗ ਮਿਸਟੇਕ ਵੀ ਹੋਵੇ ਤੇ ਪਤਾ ਲੱਗ ਜੂ ਕਿ ਇਹ ਪਰਿਵਾਰ ਫਲਾਣੇ ਥਾਂ ਪਹਿਲਾਂ ਵੋਟਾਂ ਪਾਉਂਦਾ ਰਿਹਾ। ਇਹ ਕੋਈ ਏਡੀ ਵੱਡੀ ਗੱਲ ਨੀ। ਮੇਰੇ ਆਪਣੇ ਸਟਰੀਟ ਦੇ ਵਿੱਚ ਇੱਕ ਬਹੁਤ ਸੀਨੀਅਰ ਅਫਸਰ ਰਿਟਾਇਰ ਹੋਏ ਨੇ, ਉਹ ਕਹਿੰਦੇ ਕਿ ਮੈਂ ਤਾਂ ਇਹੋ ਜਿਹੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਅਸਿਸਟੈਂਟ ਰਿਟਰਨਿੰਗ ਅਫਸਰ ਬਣ ਕੇ ਲੋਕਾਂ ਦੀਆਂ ਵੋਟਾਂ ਪਵਾਉਂਦਾ ਰਿਹਾ, ਕੈਂਡੀਡੇਟਾਂ ਦੇ ਕਾਗਜ਼ ਚੈੱਕ ਕਰਦਾ ਰਿਹਾ। ਮੈਨੂੰ ਕਹਿੰਦੇ ਤੂੰ ਆ ਕੇ ਦੱਸ ਤੇਰਾ ਰਿਕਾਰਡ ਕਿੱਥੇ ਹੈ। ਮੈਂ ਕਿਹਾ ਕੋਈ ਖਾਸ ਗੱਲ ਨੀ, ਤੁਸੀਂ ਉਹਨਾਂ ਨੂੰ ਨਾ ਦੱਸੋ, ਮੈਨੂੰ ਦੱਸ ਦਿਓ ਤੁਸੀਂ 2003 ਚ ਕਿੱਥੇ ਹੁੰਦੇ ਸੀ। ਉਹਨੇ ਦੱਸਤਾ ਫਰੈਂਡ ਸਾਹਿਬ, ਮੈਂ ਕਿਹਾ ਤੁਹਾਡਾ ਰਿਕਾਰਡ ਮੈਂ ਉੱਥੋਂ ਲਵਾ ਲੂੰਗਾ। ਇਹ ਉੱਥੇ ਲੱਭ ਨੀ, ਮੈਂ ਕਿਹਾ ਕੰਪਿਊਟਰ ਤੇ ਹੀ ਲੱਭ ਜਾਂਦਾ, ਆਪਣਾ ਹਲਕਾ ਹੋ ਰਿਹਾ ਉਹ ਹਲਕਾ ਹੋ ਰਿਹਾ। ਉਹਦੇ ਤੋਂ ਬਾਅਦ ਹਲਕਾ ਬੰਦੀ 2007 ਚ ਬਦਲ ਗਈ ਸੀ, 2008-09 ਦੇ ਵਿੱਚ ਫਿਰ ਮੁੜ ਕੇ ਨਵੀਆਂ ਲਿਸਟਾਂ ਬਣ ਗਈਆਂ ਤੇ ਉਹਦੇ ਚ ਹਲਕੇ ਵੀ ਚੇਂਜ ਹੋ ਗਏ, ਬੂਥ ਨੰਬਰ ਵੀ ਚੇਂਜ ਹੋ ਗਏ, ਤੇ ਉੱਥੋਂ ਪੁਰਾਣਾ ਰਿਕਾਰਡ ਮਿਲ ਜਾਏਗਾ ਮੇਨਟੇਨ ਕਰਕੇ ਤੇ ਉਹਦੇ ਨਾਲ ਮੈਚ ਕਰਨਗੇ, ਫਿਰ ਪਤਾ ਲੱਗ ਜਾਏਗਾ ਕੋਈ ਸਪੈਲਿੰਗ ਗਲਤ ਤਾਂ ਨੀ ਹੋਏ। ਅੱਧੇ ਘੰਟੇ ਬਾਅਦ ਮੈਨੂੰ ਉਸ ਬੰਦੇ ਦਾ ਫੋਨ ਆਇਆ, ਕਹਿੰਦਾ ਮੈਂ ਤਾਂ ਜੀ ਆਪੇ ਲੱਭ ਲਿਆ, ਮੈਂ ਕਰਵਾ ਵੀ ਦਿੱਤਾ। ਮੈਂ ਕਿਹਾ ਇੰਨੀ ਗੱਲ ਸੀ ਉਹਨਾਂ ਬੱਚਿਆਂ ਨਾਲ, ਤੁਸੀਂ ਕਿਉਂ ਲੜਦੇ ਹੋ। ਹੁਣ ਰਾਘਵ ਚੱਡਾ ਆਮ ਆਦਮੀ ਪਾਰਟੀ ਦਾ ਪਾਰਲੀਮੈਂਟ ਮੈਂਬਰ ਸੀ, ਜਿਤਾਇਆ ਇਹਨਾਂ ਨੇ, ਮੁੜ ਕੇ ਉਹ ਭਾਜਪਾ ਚ ਰਲ ਗਿਆ। ਉਹਦੀ ਵੋਟ ਵਿੱਚ ਅਨਮੈਪਿੰਗ ਆ ਗਈ ਕਿ ਇਹਦੇ ਘਰ ਜਿਹੜਾ ਇਹਨੇ ਮੋਹਾਲੀ ਦਾ ਐਡਰੈਸ ਦਿੱਤਾ ਉੱਥੇ ਫਾਰਮ ਦੇ ਕੇ ਆਇਆ ਤੇ ਫਾਰਮ ਵਾਪਸ ਆਇਆ ਇਹ ਕਹਿ ਕੇ ਕਿ ਉਹ ਤਾਂ ਇੱਥੇ ਰਹਿੰਦੇ ਨੀ। ਜਦੋਂ ਰਹਿੰਦਾ ਨੀ ਤੇ ਵੋਟ ਕਿੱਦਾਂ ਬਣਾਈ ਜਾਵੇ। ਉਹਦੀ ਮੂਰਖਤਾ ਕਿ ਜਦੋਂ ਦਿੱਲੀ ਗਿਆ, ਦਿੱਲੀ ਆ ਕੇ ਆਪਣੀ ਵੋਟ ਪਾ ਲਿਆ। ਉਹਨੇ ਉੱਥੇ ਦਿੱਲੀ ਚ ਬਿਆਨ ਲਿਆ ਕਿ ਮੈਂ ਤਾਂ ਇੱਥੇ ਮੋਹਾਲੀ ਦੇ ਵਿੱਚ ਸੀ ਤੇ ਇਹਨਾਂ ਨੇ ਕਹਿ ਤਾ ਇੱਥੇ ਰਹਿੰਦਾ ਨੀ। ਵੱਖ ਵੱਖ ਅਖਬਾਰਾਂ ਦੇ ਪੱਤਰਕਾਰ ਉੱਥੇ ਗਏ, ਮੀਡੀਆ ਚੈਨਲਾਂ ਦੇ ਗਏ, ਉਹਨੇ ਜਾ ਕੇ ਵੀਡੀਓ ਬਣਾ ਕੇ ਲਿਆਂਦੀਆਂ। ਉੱਥੇ ਇੱਕ ਬੰਦਾ ਨੀ ਦਾ, ਉਹਨੇ ਆਖਿਆ ਜੀ ਇੱਥੇ ਵੇਖੋ ਨਾ ਤਾਂ ਰਸੋਈ ਚ ਕੋਈ ਖਾਣ ਪੀਣ ਦਾ ਸਮਾਨ ਹੈ, ਨਾ ਅੰਦਰ ਕੋਈ ਬੈਗ ਆ, ਨਾ ਅਲਮਾਰੀਆਂ ਚ ਕੱਪੜੇ, ਮੇਰੇ ਕੋਲ ਤਾਂ ਰਹਿੰਦਾ ਕੋਈ ਨੀ, ਇਹਦੇ ਮਕਾਨ ਖਾਲੀ ਪਿਆ, ਮੈਂ ਤਾਂ ਕੇਅਰ ਟੇਕ ਰਿਹਾ, ਪਾਲਕਾਂ ਨੇ ਮੈਨੂੰ ਉੱਥੇ ਬਿਠਾਇਆ ਤੇ ਕੋਈ ਨੀ ਆਉਂਦਾ ਜਾਂਦਾ। ਫਿਰ ਪੁੱਛਿਆ ਗਿਆ, ਮੁੜ ਕੇ ਉਹਨੇ ਜਵਾਬ ਨੀ ਦਿੱਤਾ ਤੇ ਫਿਰ ਦਿੱਲੀ ਚ ਅਰਜੀ ਦੇ ਕੇ ਤੇ ਆਪਣੀ ਵੋਟ ਉੱਥੇ ਬਣਵਾ ਲਈ। ਇਹਦੇ ਤੇ ਉਹ ਕਹਿੰਦਾ ਸੀ ਰਾਜਸੀ ਤੌਰ ਤੇ ਪੰਜਾਬ ਦੀ ਸਰਕਾਰ ਨੇ ਵੋਟ ਕੱਟੀ ਹੈ, ਇਹ ਕਹਿੰਦੇ ਡਰਾਮੇਬਾਜ਼ੀ ਕਰਦਾ। ਜਿਹੜੇ ਕਹਿੰਦੇ ਡਰਾਮੇਬਾਜ਼ੀ ਕਰਦਾ, ਇਹਨਾਂ ਦਾ ਸਭ ਤੋਂ ਵੱਡਾ ਲੀਡਰ ਅਰਵਿੰਦ ਕੇਜਰੀਵਾਲ ਹੈ। ਮਗਰੋਂ ਨੋਟਿਸ ਆ ਗਿਆ ਕਿ ਅਰਵਿੰਦ ਕੇਜਰੀਵਾਲ, ਇਹਦੀ ਪਤਨੀ, ਧੀ, ਇਹਦੇ ਮਾਂ ਬਾਪ, ਸਾਰਿਆਂ ਦੀਆਂ ਵੋਟਾਂ ਕੱਟੀਆਂ ਗਈਆਂ ਨੇ, ਕਿਉਂਕਿ ਇਹਨਾਂ ਦੀ ਵੀ ਅਨਮੈਚਿੰਗ ਹੋ ਰਹੀ ਸੀ। ਉਹ ਅਨਮੈਚਿੰਗ ਹੋ ਰਿਹਾ, ਅਨਮੈਪਿੰਗ ਹੋ ਰਿਹਾ, ਅਨਮੈਪਿੰਗ 2003 ਚ ਵੋਟ ਲੱਭਦੀ ਕਿ ਨਹੀਂ ਲੱਭਦੀ, ਅਨਮੈਚਿੰਗ ਕਿ ਨਾ ਉਦੋਂ ਹੋਰ ਸੀ ਹੁਣ ਹੋ ਰਿਹਾ, ਜਾਂ ਐਡਰੈਸ ਹੋ ਰਿਹਾ, ਜਾਂ ਡੇਟ ਆਫ ਬਰਥ ਹੋ ਰਿਹਾ। ਜਦੋਂ ਇਹਨਾਂ ਨੂੰ ਨੋਟਿਸ ਆਇਆ ਤੇ ਫਿਰ ਭਾਜਪਾ ਨੇ ਆਖਿਆ ਰਾਘਵ ਚੱਡੇ ਦੇ ਬੜੇ ਮਗਰ ਪਏ ਸੀ, ਹੁਣ ਆਪਣਾ ਜਵਾਬ ਦਿਓ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀ ਫਟਾਫਟ ਬਿਆਨ ਦੇ ਦਿੱਤਾ। 2 ਘੰਟਿਆਂ ਬਾਅਦ ਇੱਕ ਨਵੀਂ ਖਬਰ ਆ ਗਈ ਕਿ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੀ ਆਪਣੀ ਵੋਟ ਵੀ ਅਨਮੈਪਿੰਗ ਵਿੱਚ ਆ ਗਈ ਹੈ। ਉਹ ਅਰਵਿੰਦ ਕੇਜਰੀਵਾਲ ਨੂੰ ਕਹਿਣ ਡੇ ਸੀ ਉਹਦੀ ਆਪਣੀ ਵੋਟ ਵੀ ਆ ਗਈ। ਉਦੋਂ ਵੀ ਅੱਗੇ ਤਮਾਸ਼ਾ ਵੇਖੋ ਕਿ ਸਾਡਾ ਤੇ ਇੱਥੇ ਪੰਜਾਬ ਦਾ ਰਾਜਦੂਤ ਕਹਿੰਦਾ ਸੀ ਮੈਂ ਰਾਜਦੂਤ ਰਿਹਾ, ਇਹਨਾਂ ਰਾਜਦੂਤਾਂ ਸਾਰਿਆਂ ਨੂੰ ਭਾਰਤ ਸਰਕਾਰ ਦਾ ਵਿਦੇਸ਼ ਮੰਤਰਾਲਾ ਜਿਹੜਾ ਉਹ ਕੰਟਰੋਲ ਕਰਦਾ। ਮਗਰੋਂ ਖਬਰ ਆ ਗਈ ਕਿ ਸਾਡਾ ਭਾਰਤ ਦਾ ਵਿਦੇਸ਼ ਮੰਤਰੀ ਜਿਹੜਾ ਸਾਰੀ ਦੁਨੀਆਂ ਦੇ ਵਿੱਚ ਸਾਡੇ ਰਾਜਦੂਤਾਂ ਨੂੰ ਕੰਟਰੋਲ ਕਰਦਾ, ਪਹਿਲਾਂ IFS ਅਫਸਰ ਰਹਿ ਚੁੱਕਾ, ਦੂਜੇ ਦੇਸ਼ਾਂ ਚ ਰਾਜਦੂਤ ਵੀ ਰਹਿ ਚੁੱਕਾ, ਉਸ ਵਿਦੇਸ਼ ਮੰਤਰੀ ਦੀ ਆਪਣੀ ਵੋਟ ਜਿਹੜੀ ਆ ਉਹ ਅਨਮੈਚਿੰਗ ਕਰ ਰਹੀ, ਉਹਨੂੰ ਆਖਿਆ ਤੂੰ ਆਪਣਾ ਪਾਸਪੋਰਟ ਲਿਆ ਕੇ ਪੇਸ਼ ਕਰ, ਇਹ ਚ ਕੀ ਗਲਤ ਹੋ ਗਿਆ। ਉਦੋਂ ਵੀ ਫਨੀ ਗੱਲ, ਭਾਰਤ ਦਾ ਸਾਬਕਾ ਡਿਪਟੀ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ, ਇੰਨੇ ਸਾਲ ਉਹ ਪਾਰਲੀਮੈਂਟ ਚ ਕਦੇ ਰਾਜ ਸਭਾ ਕਦੇ ਲੋਕ ਸਭਾ ਚ ਰਿਹਾ, ਡਿਪਟੀ ਪ੍ਰਧਾਨ ਮੰਤਰੀ ਵੀ ਰਿਹਾ, ਆਪੋਜੀਸ਼ਨ ਲੀਡਰ ਵੀ ਰਿਹਾ, ਉਹਨੂੰ ਆਖਿਆ ਜੀ ਤੁਹਾਡੀ ਵੋਟ ਮੈਪਿੰਗ ਨਹੀਂ ਹੋ ਰਹੀ, ਤੁਸੀਂ ਆਪਣੀ ਵੋਟ ਬਾਰੇ ਡਾਕੂਮੈਂਟਸ ਪੇਸ਼ ਕਰੋ। ਜਿਹੜੀ ਅਖੀਰਲੀ ਕਮਾਲ ਦੀ ਗੱਲ ਇਹ ਹੈ ਕਿ ਸਾਰੇ ਦੇਸ਼ ਦੇ ਵਿੱਚ ਇਹ SI ਆ ਜਿਹੜੀ ਚੱਲਦੀ ਹੈ, ਤੇ ਚੋਣ ਕਮਿਸ਼ਨ ਚਲਾ ਰਿਹਾ, ਚੋਣ ਕਮਿਸ਼ਨਰ 3 ਨੇ, ਇੱਕ ਚੀਫ ਇਲੈਕਸ਼ਨ ਕਮਿਸ਼ਨਰ ਤੇ 2 ਦੇ ਨਾਲ ਹੋਰ ਜਿਹੜੇ ਦੂਜੇ 2 ਉਹਨਾਂ ਚੋਂ ਇੱਕ ਸਾਡੇ ਪੰਜਾਬ ਦਾ ਸੁਖਬੀਰ ਸਿੰਘ, ਉਹ ਜਿਹੜਾ ਸੁਖਬੀਰ ਸਿੰਘ 3 ਚੋਣ ਕਮਿਸ਼ਨਰਾਂ ਚੋਂ ਇੱਕ ਚੋਣ ਕਮਿਸ਼ਨਰ, ਉਹਦੀ ਆਪਣੀ ਵੋਟ ਜਿਹੜੀ ਉਹਦੀ ਮੈਪਿੰਗ ਨਹੀਂ ਹੋ ਰਹੀ, ਰੇੜਕਾ ਪੈ ਗਿਆ ਵੀ ਚੋਣ ਕਮਿਸ਼ਨਰ ਸਾਰੀ ਭਾਰਤ ਵਿੱਚ ਤੇ ਰੌਲਾ ਪੈ।

0: ਬੰਦੇ ਤੁਸੀਂ ਕਰਾਓ ਤੇ ਆਪਣੀ ਵੋਟ ਦੀ ਧਿਆਨ ਮੈਪਿੰਗ ਹੋ ਰਹੀ ਹੈ। ਇਹਦੇ ਤੋਂ ਤੁਸੀਂ ਹਿਸਾਬ ਲਾ ਸਕਦੇ ਆ ਵੀ ਇਹ ਕਿੰਨਾ ਵੱਡਾ ਰੌਲਾ ਪੈ ਰਿਹਾ ਸਾਡੇ ਪੰਜਾਬ ਦੇ ਵਿੱਚ। ਕਿਸੇ ਦਾ ਰੌਲਾ ਨੀ ਕਿਉਂਕਿ ਇੱਥੇ ਜਿਹੜੀ ਮੁੱਖ ਚੋਣ ਅਧਿਕਾਰੀ ਹੈ ਪੰਜਾਬ ਦੀ ਅਨੰਤਾ ਮਿਸ਼ਰਾ ਅਨੰਤਾ ਮਿਤਰਾ ਬਗਾਲੀ ਹੈ, ਉਹ ਇੰਨੀ ਰਾਤ ਦਿਨ ਮਿਹਨਤ ਕਰ ਰਹੀ ਹੈ, ਲਗਾਤਾਰ ਵੀਡੀਓ ਬਣਾ ਬਣਾ ਕੇ ਰੋਜ਼ ਪਾਉਂਦੀ ਹੈ, ਰੋਜ਼ ਸਾਰੇ ਪੰਜਾਬ ਦੇ ਬੀਐਲਓਸ ਦੇ ਨਾਲ ਟੋਟਲ ਪੰਜਾਬ ਦੇ ਜਿੰਨੇ ਉਹਨਾਂ ਨਾਲ ਵੀਸੀ ਕਰਦੇ ਵੀਡੀਓ ਕਾਨਫਰੰਸ ਕਰਦੀ ਹੈ। ਇੱਥੇ ਨਾ ਹਾਕਮ ਪਾਰਟੀ ਨਾ ਵਿਰੋਧੀਆਂ ਪਾਰਟੀਆਂ ਚੋਂ ਕਿਸੇ ਇੱਕ ਨੇ ਵੀ ਇਹ ਨਹੀਂ ਆਖਿਆ ਕਿ ਸਾਡੇ ਨਾਲ ਜਾਤੀ ਹੋਈ ਜਾਂ ਸਾਡੀਆਂ ਵੋਟਾਂ ਕੱਟੀਆਂ ਗਈਆਂ, ਸਾਡਾ ਪੰਜਾਬ ਇਹ ਤੋਂ ਬਚਿਆ। ਹਾਂ ਇਹ ਹੈ ਕਿ ਨੋਟਿਸ ਜਾਰੀ ਹੋ ਰਹੇ ਉਹਨਾਂ ਦੇ ਵਿੱਚ ਸਿਰਫ ਇਹ ਆਖਿਆ ਜਾ ਰਿਹਾ ਕਿ ਤੁਹਾਡੀ ਵੋਟ ਜੇ ਪਿਛਲੀ ਵਾਰ ਗਲਤ ਬਣੀ ਵੀ ਆ ਤੇ ਅੱਗੇ ਤੋਂ ਗਲਤ ਨਾ ਬਣ ਜੇ, ਤੁਹਾਨੂੰ ਦੁਬਾਰਾ ਪ੍ਰੋਬਲਮ ਨਾ ਆਵੇ, ਲਿਆਓ ਡਾਕੂਮੈਂਟਸ ਦੇ ਤੁਹਾਡੇ ਠੀਕ ਕਰਾ ਦਈਏ। ਪਰ ਇਹਦੀ ਗੱਲ ਹੋਰ ਕੱਖ ਨਹੀਂ, ਔਰ ਤੁਹਾਡੇ ਐਨਆਰਆਈ ਦੇ ਵਿੱਚੋਂ ਵੀ ਜਿਹੜੇ ਵਿਦੇਸ਼ ਬੈਠੇ ਆ ਅਜੇ ਉਹਨਾਂ ਨੂੰ ਉੱਥੋਂ ਦੀ ਸਿਟੀਜ਼ਨਸ਼ਿਪ ਨਹੀਂ ਮਿਲੀ, ਉਹਨਾਂ ਕੋਲ ਇੰਡੀਆ ਦੀ ਪੀਆਰ ਇੰਡੀਆ ਦਾ ਪਾਸਪੋਰਟ ਆ, ਉਹਨਾਂ ਸਾਰਿਆਂ ਨੂੰ ਵੀ ਇਸ ਮੌਕੇ ਦੀ ਵਰਤੋਂ ਕਰਕੇ ਜਿਹੜਾ ਆਹ ਮਹੀਨਾ ਖਤਮ ਹੁੰਦੇ ਸਾਰ ਉੱਥੋਂ ਐਪਲੀਕੇਸ਼ਨਾਂ ਦੇ ਕੇ ਆਪਣੀ ਵੋਟ ਚੈੱਕ ਕਰਨੀ ਚਾਹੀਦੀ ਹੈ, ਨਹੀਂ ਬਣੀ ਤੇ ਬਣਾ ਲੈਣੀ ਚਾਹੀਦੀ ਹੈ ਤਾਂ ਕਿ ਅੱਗੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ। ਇਹ ਚ ਕੱਖ ਨਹੀਂ ਗਲਤ ਔਰ ਬੜਾ ਸਰਲ ਫਾਰਮੂਲਾ, ਜੇ ਕਿਸੇ ਨੂੰ ਲੋੜ ਪਵੇ ਤੇ ਦੱਸ ਦਿਓ ਮੈਂ ਕਰਵਾ ਦਿਆਂਗਾ।
1: ਜੀ ਬਹੁਤ ਸ਼ੁਕਰੀਆ। ਪਰ ਸਭ ਹੁਣ ਸਾਨੂੰ ਅਮਰਜੀਤ ਸਿੰਘ ਚਾਵਲਾ ਕੇਸ ਦੀ ਗੱਲ ਕਰਨੀ ਪੈਣੀ ਹੈ, ਜੀ ਤਾਂ ਨਹੀਂ ਕਰਦਾ ਇਹੋ ਜਿਹੀਆਂ ਖਬਰਾਂ ਡਿਸਕਸ ਕਰੀਏ, ਪਰ ਜਦੋਂ ਖਬਰਾਂ ਵੱਡੀਆਂ ਹੋ ਜਾਂਦੀਆਂ ਨੇ, ਹਾਈ ਪ੍ਰੋਫਾਈਲ ਖਬਰਾਂ ਬਣ ਜਾਂਦੀਆਂ ਨੇ, ਫਿਰ ਸਾਨੂੰ ਗੱਲ ਕਰਨੀ ਵੀ ਪੈਂਦੀ ਹੈ। ਅਸੀਂ ਅਜੇ ਸ਼ੁੱਕਰਵਾਰ ਇਹ ਗੱਲ ਕਰਦੇ ਪਏ ਸੀ ਕਿ ਪਤਾ ਨਹੀਂ ਕਿਹੋ ਜਿਹੇ ਲੋਕ ਹੋਣਗੇ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਆਪਣੇ ਘਰ ਦੇ ਵਿੱਚ ਰੱਖਿਆ ਹੋਇਆ ਇਸ ਬੰਦੇ ਨੂੰ, ਪਰ ਇਸ ਬੰਦੇ ਦੀ ਜਦੋਂ ਵੀਡੀਓ ਸਾਹਮਣੇ ਆਉਂਦੀ ਹੈ ਤੇ ਉਹਦੇ ਵਿੱਚ ਕਈ ਮਿੰਟਸ ਗੱਲਾਂ ਸੁਣ ਕੇ ਦਿਮਾਗ 'ਚ ਆਉਂਦਾ ਹੈ ਕਿ ਜਿੰਨੇ ਲਾ ਲਈ ਲੋਈ ਉਹਦਾ ਕੀ ਕਰੂਗਾ ਕੋਈ। ਉਸ ਵੀਡੀਓ 'ਚ ਬੋਲਦੇ ਹੋਏ ਅਮਰਜੀਤ ਸਿੰਘ ਚਾਵਲਾ ਬਾਰੇ ਤੁਸੀਂ ਕੀ ਕਹੋਗੇ ਬੰਦ ਸਾਹਿਬ?
0: ਉਹਦੀ 16 ਮਿੰਟ ਦੀ ਵੀਡੀਓ ਆਈ ਹੈ। ਇਸ ਵੀਡੀਓ ਦੇ ਆਉਣ ਤੋਂ ਇੱਕ ਦਿਨ ਪਹਿਲਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਲਾ ਕੇ ਉਹਨੂੰ ਸਿੱਖੀ 'ਚੋਂ ਖਾਰਜ ਕਰ ਦਿੱਤਾ। ਇਹ ਆਖਿਆ ਕਿ ਉਹ ਬੜਾ ਵੱਡਾ ਗੁਨਾਹਗਾਰ ਆ, ਇਹਦੇ ਨਾਲ ਸਿੱਖ ਪੰਥ ਦੀ ਬਦਨਾਮੀ ਹੋਈ ਆ, ਇਹੋ ਜਿਹਾ ਬੰਦਾ ਨਹੀਂ ਚਾਹੀਦਾ। ਨਾਲ ਹੀ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਹੈੱਡ ਗ੍ਰੰਥੀ ਹੈ, ਹੈੱਡ ਗ੍ਰੰਥੀ ਤੋਂ ਨਾਲ ਜਿਹੜਾ ਡਿਪਟੀ ਹੈੱਡ ਗ੍ਰੰਥੀ ਹੈ ਦੂਜੇ ਨੰਬਰ ਦਾ, ਉਹਨੂੰ ਵੀ ਉਥੋਂ ਸਸਪੈਂਡ ਕਰਕੇ ਭਜਾ ਤੱਕ ਦੌੜ ਜਾ ਅਕਾਲ ਤਖ਼ਤ ਤੇ ਨਾ ਬਣੀ। ਨਾਲ ਇਹ ਕਹਿ ਤਾ ਕਿ ਸਾਰੀ ਉਮਰ ਕਿਸੇ ਸਿੱਖ ਸੰਸਥਾ ਵਿੱਚ ਇਹਨੂੰ ਡਿਊਟੀ ਕਰਨ ਦਾ ਹੱਕ ਨਹੀਂ ਹੋਵੇਗਾ। ਜਿਹੜਾ ਡਰਾਈਵਰ ਆ ਉੱਥੇ ਉਹਨੂੰ ਕਹਿੰਦੇ ਨੌਕਰੀ ਤੋਂ ਕੱਢਤਾ। ਹੁਣ ਇਹਦੇ ਤੋਂ ਸਵਾਲ ਬਹੁਤ ਖੜੇ ਹੋ ਗਏ ਵੀ ਇਹ ਤਾਂ ਕਹਿੰਦੇ ਸੀ ਤੇ ਸਾਨੂੰ ਤੇ ਪਤਾ ਹੀ ਨਹੀਂ ਤੇ ਹੁਣ ਫਟਾਫਟ ਕਾਰਵਾਈ ਵੀ ਕਰਨ ਲੱਗ ਪਏ। ਜੇ ਤੁਹਾਨੂੰ ਪਤਾ ਸੀ ਤੇ ਤੁਸੀਂ ਇਹਨਾਂ 'ਚ ਗੱਲ ਲੁਕਾਈ ਕਿਉਂ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਸ ਦਿਨ ਪਹਿਲੇ ਦਿਨ ਬੋਲਿਆ ਪ੍ਰਧਾਨ ਜਿਹੜਾ ਉਹਨਾਂ ਦਾ ਜਿੰਦਰ ਸਿੰਘ ਧਾਮੀ, ਇਹਦੀ ਜਾਂਚ ਹੋਣੀ ਚਾਹੀਦੀ ਆ। ਉਸ ਦਿਨ ਤੋਂ ਬਾਅਦ ਧਾਮੀ ਬੋਲਿਆ ਹੀ ਨਹੀਂ, ਬੋਲਦਾ ਕਿਉਂ ਨਹੀਂ ਗਿਆ, ਚੁੱਪ ਕਿਉਂ ਹਟ ਗਿਆ? ਫਿਰ ਕੱਲ ਇਹਦੀ ਵੀਡੀਓ ਆ ਗਈ। ਉਸ ਵੀਡੀਓ 'ਚ ਇਹਨੇ ਆਖਿਆ ਕਿ ਮੇਰੇ ਤੇ ਝੂਠੇ ਦੋਸ਼ ਲਾਏ ਗਏ। ਉਹ ਕਹਿੰਦਾ ਜੀ ਉਹ ਬੀਬੀ ਉੱਥੇ ਆਈ ਉਹਨੇ ਕਿਹਨੇ ਲਿਆਂਦੀ ਵਿਦੇਸ਼ ਤੋਂ? ਹੁਣ ਜਿਹੜੇ ਦੋ ਬੰਦਿਆਂ ਦਾ ਨਾਂ ਲੱਗਦਾ ਨਾ ਵਿਦੇਸ਼ ਤੋਂ ਮੰਗਾਈ, ਉਹ ਦੋਵੇਂ ਬਾਦਲ ਅਕਾਲੀ ਦਲ ਦੇ ਆ ਤੇ ਸੁਖਬੀਰ ਸਿੰਘ ਬਾਦਲ ਦੇ ਨੇੜੇ ਗਿਣੇ ਜਾਂਦੇ ਆ, ਇੱਕ ਤਾਂ ਯੂਥ ਲੀਡਰ ਆ, ਉਹਨਾਂ ਦੋਵਾਂ ਦੇ ਨਾਂ ਉਹਦੇ ਪਏ ਆ। ਇਹਨੇ ਆਖਿਆ ਜੀ ਪਤਾ ਕਰੋ ਮੰਗਾਈ ਕਿਹਨੇ, ਸਰਾਂ ਚ ਰਖਵਾਈ ਕਿਹਨੇ। ਹੁਣ ਸਰਾਂ ਦੇ ਵਿੱਚ ਤਾਂ ਕਮਰਾ ਲਿਖ ਕੇ ਦਿੱਤਾ ਇਹਨੇ ਆਪ ਕਿ ਉਹ ਤੋਂ ਮੁਕਰਦਾ। ਉੱਥੇ ਆਨੰਦਪੁਰ ਸਾਹਿਬ ਦੇ ਵਿੱਚ ਹੁਕਮ ਹੀ ਇਹਦਾ ਚੱਲਦਾ ਕਿਉਂਕਿ ਇਹ ਉੱਥੋਂ ਦਾ ਲੋਕਲ ਸ਼੍ਰੋਮਣੀ ਕਮੇਟੀ ਮੈਂਬਰ ਆ ਤੇ ਜਿੱਥੇ ਵੀ ਕੋਈ ਗੁਰਦੁਆਰਾ ਹੋਵੇ ਸਾਰਾ ਪ੍ਰਬੰਧ ਲੋਕਲ ਸ਼੍ਰੋਮਣੀ ਕਮੇਟੀ ਮੈਂਬਰ ਤੋਂ ਪੁੱਛ ਕੇ ਚੱਲਦਾ ਹੁੰਦਾ। ਉੱਥੇ ਕਮਰਾ ਇੰਨੇ ਲੰਮੇ ਸਮੇਂ ਤੋਂ ਰਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਗੱਡੀਆਂ ਉਹ ਬੀਬੀ ਵਰਤੀ ਰਹੀ, ਬਾਕੀ ਲੋਕ ਲੰਗਰ 'ਚ ਪ੍ਰਸ਼ਾਦਾ ਛਕਦੇ, ਉਹਦੇ ਕਮਰੇ 'ਚ ਪ੍ਰਸ਼ਾਦਾ ਜਾਂਦਾ ਰਿਹਾ, ਸਭ ਕੁਝ ਉੱਥੇ ਜਾਂਦਾ ਰਿਹਾ, ਇਹ ਉਹਦੇ ਨਾਲ ਜਾਂਦੇ ਰਹੇ ਕਦੇ ਕੋਈ ਕਦੇ ਕੋਈ, ਉਹ ਸਾਰੀਆਂ ਹੀ ਗੱਲਾਂ। ਹੁਣ ਸੇਵਾਦਾਰ ਵੀ ਟਾਟਰ ਬੋਲਦੇ, ਉਹ ਕਹਿੰਦੇ ਅਸੀਂ ਤਾਂ ਸਮਝਿਆ ਦੀ ਕੋਈ ਰਿਸ਼ਤੇਦਾਰ ਆ, ਜੇ ਸਾਨੂੰ ਪਤਾ ਹੁੰਦਾ ਐਡਾ ਪਾਪ ਇੱਥੇ ਹੋ ਰਿਹਾ ਤੇ ਅਸੀਂ ਇਹਨਾਂ ਦੋਵਾਂ ਨੇ ਸੋਧ ਦਿੰਦੇ? ਇਹੋ ਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ। ਉਹਨੇ ਹੁਣ ਜਿਹੜੇ ਦੋਸ਼ ਲਾਏ ਆ ਉਹਨੇ ਆਖਿਆ ਜੀ ਇੱਕ ਤਾਂ ਸਾਜਿਸ਼ ਹੋਈ ਆ ਤੇ ਕੁਝ ਬੰਦੇ ਅੰਦਰ ਰਹੇ ਆ ਜਿਹੜੇ ਪਸੰਦ ਨਹੀਂ ਸੀ ਕਰਦੇ ਸਾਨੂੰ ਤੇ ਉਹਨਾਂ ਨੇ ਸਾਜਿਸ਼ ਕੀਤੀ ਆ ਇਸ ਬੀਬੀ ਨੂੰ ਮੇਰੇ ਖਿਲਾਫ਼ ਵਰਤਿਆ। ਦੂਸਰਾ ਉਹਨੇ ਆਖਿਆ ਕਿ ਜੇ ਉਹ ਬੀਬੀ ਨੇ ਤੁਹਾਡੇ ਖਿਲਾਫ਼ ਜਾ ਕੇ ਤੁਹਾਡੇ ਕੋਲ ਜਾ ਕੇ ਸ਼ਿਕਾਇਤ ਕੀਤੀ ਸੀ ਤੇ ਤੁਸੀਂ ਫਿਰ ਕਾਰਵਾਈ ਉਹਦੇ ਕਿਉਂ ਨਾ ਕੀਤੀ? ਇਹਦੇ 'ਚ ਉਹਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਫਸਾ ਦਿੱਤਾ। ਉਦੋਂ ਅਗਲੀ ਗੱਲ ਉਹਨੇ ਸਭ ਤੋਂ ਵੱਡੀ ਇਹ ਕਹਿਤੀ ਆ, ਦੋਸ਼ ਲਾਤਾ ਇੱਕ ਕਿਸਮ ਦਾ। ਉਹ ਕਹਿੰਦਾ ਜਦੋਂ ਤੁਸੀਂ ਜਥੇਦਾਰ ਬਣੇ ਆ ਅੱਧੀ ਰਾਤ ਨੂੰ ਤੁਸੀਂ ਸੌਂ ਉੱਥੇ ਅਰਦਾਸ ਕੀਤੀ ਜਾ ਕੇ ਤੇ ਜਥੇਦਾਰੀ ਸੰਭਾਲੀ ਤੇ ਬਾਕੀ ਸਾਰੇ ਚੁੱਪ ਸੀ ਤੇ ਮੈਂ ਤੁਹਾਨੂੰ ਆਖਿਆ ਸੀ ਏਦਾਂ ਨਾ ਕਰੋ, ਸਵੇਰੇ

0: ਸੰਭਾਲੇ ਜਾਣ ਦੇ ਚੱਕਰ ਤੋਂ ਬਾਅਦ ਅੱਜ ਜਿੰਨੀਆਂ ਗੱਲਾਂ ਆ ਗਈਆਂ ਮਾਮਲਾ ਤੇ ਉਹ ਹੀ ਬਥੇਰਾ ਸੀ। ਇਦੋਂ ਵੀ ਅੱਗੇ ਗੱਲ ਦੂਸਰੀ ਪੈ ਗਈ ਆ ਕਿ ਜਿਹੜਾ ਸਾਬਕਾ ਜਥੇਦਾਰ ਹੈ ਗਿਆਨੀ ਹਰਪ੍ਰੀਤ ਸਿੰਘ, ਉਹ ਕਹਿੰਦਾ ਕਿ ਇਹਨਾਂ ਬੀਬੀ ਲਿਆਂਦੀ ਇਸ ਕਰਕੇ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਹੋਰ ਵੱਡੇ ਦੋਸ਼ ਵਿੱਚ ਫਸਾਉਣਾ, ਉਸ ਬੀਬੀ ਤੋਂ ਦੋਸ਼ ਲਵਾਉਣੇ ਸੀ। ਉਹ ਕਹਿੰਦਾ ਮੈਂ ਤਾਂ ਚੰਗਾ ਹੋਇਆ ਵੇਲੇ ਸਿਰ ਉੱਥੋਂ ਨਿਕਲ ਆਇਆ ਤੇ ਇਹਨਾਂ ਨੇ ਵੀ ਕਾਹਲੀ ਕਾਹਲੀ ਚ ਕੱਢ ਦਿੱਤਾ ਮੈਨੂੰ, ਤੇ ਜੇ ਉੱਥੇ ਹੁੰਦਾ ਤੇ ਉਹ ਬੀਬੀ ਤੇ ਇਹਨਾਂ ਨੇ ਇਸ ਕਰਕੇ ਮੰਗਾਈ ਸੀ। ਹੁਣ ਉਹਦੀ ਗੱਲ ਕਿੰਨੀ ਸੱਚੀ ਕਿੰਨੀ ਨਹੀਂ ਪਤਾ ਨੀ। ਉਹਦੇ ਆਪਣੇ ਖਿਲਾਫ ਵੀ ਪਹਿਲਾਂ ਤੋਂ ਇਸ ਤਰ੍ਹਾਂ ਦਾ ਇੱਕ ਮਾਮਲਾ ਕਰੈਕਟਰ ਦਾ ਸੀਗਾ, ਚਿੱਠੀ ਕੋਈ 18 20 ਸਾਲ ਪੁਰਾਣੀ ਉੱਥੇ ਪਈ ਸੀ ਸ਼੍ਰੋਮਣੀ ਕਮੇਟੀ ਕੋਲ। ਹੁਣ ਇਹ ਕਹਿੰਦੇ ਆ ਕਿ ਉਹਦਾ ਕਰੈਕਟਰ ਮਾੜਾ ਸੀ, ਉਹ ਕਹਿੰਦਾ ਕਿ ਜਦੋਂ ਮੈਨੂੰ ਜਹਿਦਾਰ ਬਣਾਇਆ ਸੀ ਪਹਿਲਾਂ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਹਿਬ ਉਹਦਾ ਤੇ ਫਿਰ ਅਕਾਲ ਤਖ਼ਤ ਸਾਹਿਬ ਦਾ ਚਿੱਠੀ ਸੀ ਉਦੋਂ ਵੀ ਤੁਹਾਡੇ ਕੋਲ ਸੀ। ਇਹਦਾ ਮਤਲਬ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣ ਚੁਣ ਕੇ ਇਹੋ ਜਿਹੇ ਬੰਦੇ ਲੱਭਦੇ ਆ ਜਿਹਦੇ ਖਿਲਾਫ਼ ਸ਼ਿਕਾਇਤਾਂ ਹੋਣ ਤੇ ਸ਼ਿਕਾਇਤਾਂ ਵੀ ਘਟੀਆਂ ਤੋਂ ਘਟੀਆਂ ਹੋਣ, ਪੁਰਾਣੀਆਂ ਸ਼ਿਕਾਇਤਾਂ ਕੱਢ ਕੱਢ ਕੇ ਉਹ ਰੱਖੀਆਂ ਜਾਣ, ਉਹ ਬੰਦਾ ਲਾਇਆ ਜਾਵੇ ਜਿਹੜਾ ਕਾਣਾ ਤੇ ਡਰਦਾ ਸਾਡੇ ਆਖੇ ਕੰਮ ਕਰੂਗਾ, ਤੇ ਜੇ ਮਾੜਾ ਜਿਹਾ ਘੁਸ ਗਿਆ ਤੇ ਉਹਦੇ ਖਿਲਾਫ਼ ਪੁਰਾਣੀਆਂ ਸ਼ਿਕਾਇਤਾਂ ਕੱਢ ਲਾਂਗੇ। ਇਹ ਹੁਣ ਏਦਾਂ ਹੀ ਖੋਈ ਜਾਂਦਾ। ਅੱਗੇ ਇੱਕ ਜਹਿਦਾਰ ਸੀ ਉਹਦੇ ਉੱਤੇ ਦੋਸ਼ ਲੱਗੇ, ਉਹਨੇ ਪਹਿਲਾਂ ਉੱਥੇ ਕਰਨਾਟਕ ਦੇ ਇੱਕ ਸਿੱਖ ਤੇ ਦੋਸ਼ ਲਾਤਾ ਉਹਦੇ ਕਿਸੇ ਬੀਬੀ ਨਾਲ ਸੰਬੰਧ ਹੈ, ਫਿਰ ਉਹਦੇ ਜਦੋਂ ਉਹਨੂੰ ਮੁੜ ਮੁੜ ਕੇ ਕਹਿੰਦੇ ਸੀ ਪੈਸੇ ਦੇ, ਉਹ ਦਿੰਦਾ ਵੀ ਰਿਹਾ। ਅਖੀਰ ਉਹਨੇ ਆਖਿਆ ਮੈਂ ਨੀ ਤੁਹਾਨੂੰ ਕੋਈ ਪੈਸਾ ਦੇਣਾ। ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਆਖਿਆ, ਉਹਦੇ ਉੱਤੇ ਕਰੈਕਟਰ ਦੇ ਦੋਸ਼ ਆ ਕੇ ਪੇਸ਼ ਹੋਏ। ਉਹ ਕਹਿੰਦਾ ਕਿੰਨੀ ਵਾਰੀ ਪੇਸ਼ ਹੋਣਾ, ਇਹ ਚਿੱਠੀ ਤਾਂ ਤੁਹਾਡੇ ਕੋਲ 2 ਸਾਲ ਪਹਿਲਾਂ ਦੀ 3 ਸਾਲ ਪਹਿਲਾਂ ਦੀ ਪਈ ਆ, ਤੁਸੀਂ ਉਹ ਤੋਂ ਬਾਅਦ ਮੇਰੇ ਨਾਲ ਗੱਲ ਕੀਤੀ, ਮੇਰੇ ਤੋਂ ਤੁਹਾਨੂੰ ਲੈ ਪੈਸੇ, ਫਿਰ ਤੁਸੀਂ ਕਰਨਾਟਕ ਆਏ, ਤੁਹਾਡੀਆਂ ਜਹਾਜ਼ ਦੀਆਂ ਟਿਕਟਾਂ ਤੁਹਾਡੇ ਵੀ ਤੇ ਤੁਹਾਡੇ ਪੀਏ ਦੀ ਮੈਂ ਦਿੱਤੀਆਂ, ਇੱਥੇ ਆ ਕੇ ਤੁਸੀਂ ਗੁਰਦੁਆਰੇ ਚ ਨਾਲੇ ਤਾਂ ਸਰੋਪਾ ਦੇ ਕੇ ਮੇਰਾ ਸਨਮਾਨ ਕੀਤਾ ਤੇ ਨਾਲ ਉਸ ਬੀਬੀ ਦਾ ਸਨਮਾਨ ਕੀਤਾ ਜਿਹੜੀ ਸਾਡੀ ਪ੍ਰਬੰਧਕ ਕਮੇਟੀ ਦੀ ਮੈਂਬਰ ਹੈ, ਤੇ ਤੁਸੀਂ ਕਹਿੰਦੇ ਮੇਰੇ ਨਾਲ ਉਹਦੇ ਸੰਬੰਧ ਆ। ਉਹ ਕਹਿੰਦਾ ਜੋ ਬੀਬੀ ਵੀ ਮਾੜੀ ਸੀ ਮੈਂ ਵੀ ਮਾੜਾ ਸਾਂ, ਤੇ ਜਹਿਦਾਰ ਜੀ ਤੁਸੀਂ ਚੰਗੇ ਸੀ ਜਿਹੜੇ ਤੇ ਆ ਕੇ ਮੇਰਾ ਸਨਮਾਨ ਕਰਕੇ ਗਏ ਜੇ। ਨਾਲ ਉਹਨੇ ਅਕਾਊਂਟ ਨੰਬਰ ਦੇ ਦਿੱਤਾ ਕਿ ਆਹ ਤੁਹਾਡੇ ਪੀਏ ਦਾ ਅਕਾਊਂਟ ਨੰਬਰ ਆ, ਇਹਦੇ ਚ ਹੁਣ ਤੱਕ ਇੰਨੀ ਵਾਰੀ ਤੁਸੀਂ ਪੈਸੇ ਮੰਗੇ ਤੇ ਮੈਂ ਪਾਏ, ਆਹ ਤੁਹਾਡੇ ਪੈਸਿਆਂ ਦੇ ਮੈਸੇਜ ਆ ਸਾਰਾ ਕੁਝ। ਇਹ ਜਿਹੜੀਆਂ ਸਾਰੀਆਂ ਗੱਲਾਂ ਹੁਣ ਜਿਹੜੀ ਆਹ ਬੀਬੀ ਆ ਇਹਨੇ ਤੇ ਅਕਾਲ ਤਖ਼ਤ ਸਾਹਿਬ ਦੇ ਡਿਪਟੀ ਹੈਡ ਗ੍ਰੰਥੀ ਦੇ ਧਾਰਮਿਕ ਪੋਸਟ ਆ, ਡਿਪਟੀ ਹੈਡ ਗ੍ਰੰਥੀ ਡਿਪਟੀ ਧਾਰਮਿਕ ਪੋਸਟ ਆ, ਇਹ ਆਪੋ ਜਿਹੜੀ ਬਹੁਤ ਘਟੀਆ ਕਿਸਮ ਦੀ ਅਸ਼ਲੀਲ ਕਿਸਮ ਦੀ ਗੱਲਬਾਤ ਇੱਕ ਦੂਸਰੇ ਵਟਸਐਪ ਤੇ ਚੈਟਿੰਗ ਕਰਦੇ ਰਿਹਾ, ਉਸ ਰਿਕਾਰਡ ਦਾ ਕੋਈ ਕੀ ਕਰੂ? ਇਹ ਤੋਂ ਤੇ ਲੱਗਦਾ ਕਿ ਹੁਣ ਭਰੋਸਾ ਹੀ ਕਿਸੇ ਤੇ ਨਹੀਂ ਕੀਤਾ ਜਾ ਸਕਦਾ। ਇਹੋ ਜਿਹੇ ਧਾਰਮਿਕ ਥਾਂ ਤੇ ਬੈਠੇ ਬੰਦੇ ਵੀ ਇਹ ਕੁਝ ਕਰਦੇ ਆ, ਤੇ ਇਹ ਮਾਮਲਾ ਹੁਣ ਬਹੁਤ ਗੰਭੀਰ ਹੋ ਗਿਆ
1: ਜੀ। ਅਗਲੀ ਖਬਰ ਦੇ ਵੱਲ ਰੁਖ ਕਰਦੇ ਆ ਪੰਜਾਬ ਹਾਈ ਕੋਰਟ ਲਈ ਜੱਜਾਂ ਦੀ ਨਿਯੁਕਤੀ ਦੇ ਦੌਰਾਨ 2 ਸਿੱਖਾਂ ਨੂੰ ਬਾਹਰ ਰੱਖਿਆ ਗਿਆ ਤੇ ਉਹਦੇ ਤੇ ਇਤਰਾਜ਼ ਬਹੁਤ ਹੋਣ ਡਿਆ, ਮਾਮਲਾ ਕੀ ਹੈ ਜੀ ਸਾਰਾ?
0: ਇਹ ਅੱਗੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ, ਕੁਝ ਨਾ ਕੁਝ ਲੋਕ ਜਿਹੜੇ ਕੇਂਦਰ ਵਿੱਚ ਰਾਜ ਕਰਦੀ ਪਾਰਟੀ ਨੂੰ ਪਸੰਦ ਨਹੀਂ ਹੁੰਦੇ, ਉਹਨਾਂ ਦੇ ਨਾਂ ਜਾਣ ਬੁੱਝ ਕੇ ਲੈਂਦਾ। ਪਹਿਲਾਂ ਇਹ ਦੋਸ਼ ਕਾਂਗਰਸ ਪਾਰਟੀ ਤੇ ਲੱਗਦਾ ਹੁੰਦਾ ਸੀ, ਜਦੋਂ ਕਾਂਗਰਸ ਤੇ ਲੱਗਦਾ ਸੀ ਤੇ ਬਾਕੀ ਸਾਰੇ ਕਹਿੰਦੇ ਸੀ ਕਾਂਗਰਸ ਪਿਕ ਐਂਡ ਚੂਜ ਕਰਦੀ ਆ ਆਪਣੇ ਵਫ਼ਾਦਾਰਾਂ ਨੂੰ ਕਰਦੀ ਆ ਤੇ ਬਾਕੀਆਂ ਨੂੰ ਕੱਢ ਦਿੰਦੇ ਆ। ਉਹਦੇ ਤੋਂ ਬਾਅਦ ਇਹ ਦੋਸ਼ ਭਾਜਪਾ ਤੇ ਲਿਬਰਲ ਧਾਰਾ ਵਾਲੇ ਲੋਕਾਂ ਨੂੰ ਪ੍ਰਮੋਟ ਕੀਤਾ ਜਾਂਦਾ, ਦੂਸਰਾ ਰੋਕਿਆ ਜਾਂਦਾ। ਹੁਣ ਇਸ ਵਾਰੀ ਕੀ ਆ ਕੀ ਨਹੀਂ ਆ ਸਾਰੀ ਗੱਲ ਪਤਾ ਨੀ, ਪਰ ਸਰਦਾਰ ਤਰਲੋਚਨ ਸਿੰਘ ਹੈ ਜਿਹੜੇ ਪਹਿਲਾਂ ਪੰਜਾਬ ਦੇ ਅਫਸਰ ਹੁੰਦੇ ਸੀ, ਫਿਰ ਗਿਆਨੀ ਜੈਲ ਸਿੰਘ, ਉਦੋਂ ਬਾਅਦ ਭਾਰਤ ਸਰਕਾਰ ਦਾ ਜਿਹੜਾ ਘੱਟ ਗਿਣਤੀ ਵਾਲਾ ਕਮਿਸ਼ਨਰ ਦੇ ਚੇਅਰਮੈਨ ਰਹੇ ਤੇ ਪਾਰਲੀਮੈਂਟ ਮੈਂਬਰ ਰਹੇ, ਉਹਨਾਂ ਨੇ ਆਖਿਆ ਕਿ ਪਿਛਲੇ ਮਹੀਨੇ ਇੱਕ ਫਾਈਲ ਗਈ ਸੀ ਦਿੱਲੀ ਦੇ ਹਾਈਕੋਰਟ ਵਿੱਚ ਨਵੇਂ ਜੱਜ ਨਿਯੁਕਤ ਕਰਨ ਬਾਰੇ, ਤੇ ਉਹ ਕਰ ਰਹੇ ਸੀ ਵਕੀਲਾਂ ਚੋਂ, ਫਾਈਲ ਗਈ 8-9 ਨਾਂ ਸੀ, ਬਾਕੀ ਸਾਰੇ ਤੁਸੀਂ ਪਾਸ ਕਰ ਦਿੱਤੇ ਤੇ ਉਹਨਾਂ ਦੇ ਵਿੱਚ ਇੱਕ ਸਿੱਖ ਸੀ, ਸਿਰਫ ਇੱਕ ਸਿੱਖ, ਉਹਦਾ ਨਾਂ ਤੁਸੀਂ ਇਕੱਲੇ ਦੀ ਫਾਈਲ ਰੋਕ ਲਈ। ਉਹ ਕਹਿੰਦਾ ਅਸੀਂ ਸੋਚਿਆ ਕੋਈ ਗੱਲ ਹੋਊਗੀ ਸੋਚਣ ਵਾਲੇ ਤਾਂ ਰੋਕ ਲਈ। ਹੁਣ ਪੰਜਾਬ ਹਰਿਆਣਾ ਹਾਈਕੋਰਟ ਚ ਇੱਥੇ ਮੇਜਰ ਨਵਦੀਪ ਸਿੰਘ ਬਹੁਤ ਸੀਨੀਅਰ ਵਕੀਲ ਹੈ, ਇੱਥੋਂ ਫਾਈਲ ਗਈ ਸੁਪਰੀਮ ਕੋਰਟ ਦੇ ਕੋਲੇਜੀਅਮ ਨੇ ਪਾਸ ਕਰਤੀ, ਜਿੰਨੇ ਵਕੀਲਾਂ ਦੇ ਨਾਂ ਗਏ ਵੀ ਇਹਨਾਂ ਨੂੰ ਹਾਈਕੋਰਟ ਦੇ ਜੱਜ ਬਣਾ ਦਿਓ, ਤੁਸੀਂ ਸਾਰੇ ਪਾਸ ਕਰ ਦਿੱਤੇ, ਫਿਰ ਇੱਕ ਸਿੱਖ ਦਾ ਨਾਂ ਕਿਹੜੇ ਦਾ ਰੋਕ ਲਿਆ? ਅਗਲੀ ਵਾਰੀ ਫੈਸਲਾ ਹੋਊਗਾ, ਪਰ ਗੱਲ ਤੇ ਕਿਤੇ ਕਿਤੇ ਹੈਗੀ ਹੈ ਕਿ ਜਦੋਂ ਵੀ ਲਿਸਟ ਜਾਵੇ ਤੇ ਬਾਕੀ ਪਾਸ ਹੋ ਜਾਣ ਤੇ ਇੱਕ ਸਿੱਖ ਦੇ ਨਾਂ ਦੇ ਉੱਤੇ ਆ ਕੇ ਰੇਟਕਾ ਪੈ ਜੇ। ਇਹ ਸਰਦਾਰ ਤਰਲੋਚਨ ਸਿੰਘ ਨੇ ਜਿਹੜੇ ਢੰਗ ਨਾਲ ਮੁੱਦਾ ਚੁੱਕਿਆ, ਹੋਰ ਕਿਸੇ ਨੇ ਨਹੀਂ ਚੁੱਕਿਆ, ਮੈਂ ਹੈਰਾਨ ਹਾਂ ਕਿ ਨਾ ਅਕਾਲੀ ਦਲ ਬੋਲਿਆ

0: ਨਾ ਕੋਈ ਹੋਰ ਪਾਰਟੀ ਬੋਲੀ ਆ, ਨਾ ਅਕਾਲੀ ਦਲ ਦਾ ਜਥੇਦਾਰ ਬੋਲਿਆ, ਕੱਲਾ ਸਰਦਾਰ ਤਰਲੋਚਨ ਸਿੰਘ ਬੋਲਦੇ ਪਏ
1: ਜੀ। ਪਰ ਸਭ ਸੋਨੀਆ ਗਾਂਧੀ ਵੋਟਰ ਕੇਸ ਦੀ ਵੀ ਵਾਹਵਾ ਹੀ ਚਰਚਾ ਹੈ। ਖਬਰਾਂ ਦੇ ਵਿੱਚ ਇਹ ਲਿਖਿਆ ਵੀ 1980 ਦੇ ਵਿੱਚ ਉਹਦੀ ਵੋਟ ਬਣ ਗਈ ਸੀ, ਜਦਕਿ 1983 ਦੇ ਵਿੱਚ ਜਾ ਕੇ ਉਹਨਾਂ ਨੂੰ ਭਾਰਤੀ ਨਾਗਰਿਕਤਾ ਮਿਲਦੀ ਹੈ। ਇਸ ਦੇ ਨਾਲ ਜੁੜਿਆ ਹੋਇਆ ਕੇਸ ਪਹਿਲਾਂ ਅਦਾਲਤ ਖਤਮ ਕਰ ਦਿੰਦੀ ਹੈ, ਹੁਣ ਕੇਸ ਜਿਹੜਾ ਫੇਰ ਚੱਲ ਪਿਆ, ਇਹ ਸਾਰਾ ਮਾਮਲਾ ਕੀ ਹੈ ਜੀ?
0: ਦੇਖੋ ਇਹ ਗੱਲ ਜਿਹੜੀ ਆ ਉਸ ਵਕਤ ਦੀ ਕੋਈ ਖਰਾਬੀ ਜਾਪਦੀ ਆ, ਕੁਝ ਨਾ ਕੁਝ ਕਿਤੇ ਨਾ ਕਿਤੇ ਹੋਈ ਆ। ਸੋਨੀਆ ਗਾਂਧੀ ਕਹਿੰਦੀ ਮੈਂ ਤਾਂ ਕਦੇ ਵੋਟ ਪਾਉਣੀ ਹੈਗੀ। ਇਹ ਗੱਲ ਸੱਚੀ ਆ ਕਿ ਜੇ ਕਦੇ ਸੋਨੀਆ ਗਾਂਧੀ ਵੋਟ ਪਾਉਣ ਗਈ ਹੋਵੇ ਤੇ ਉਹਦੀ ਫੋਟੋ ਦੀ ਅਖਬਾਰਾਂ ਚ ਆ ਜਾਣੀ ਸੀ, ਕਦੇ ਅਖਬਾਰ ਚ ਖਬਰ ਹੀ ਆ ਜਾਣੀ ਸੀ। ਅਸੀਂ ਤਾਂ ਉਹਦੇ ਤੋਂ ਬਹੁਤ ਪਹਿਲਾਂ ਤੋਂ 1980 ਦੇ ਬੜੇ ਬਾਅਦ ਦੀ ਗੱਲ ਹੈ, ਅਸੀਂ 1972-73 ਤੋਂ ਪਬਲਿਕ ਲਾਈਫ ਵਿੱਚ ਆ, ਅਸੀਂ ਕਦੇ ਇਹ ਨਹੀਂ ਸੀ ਸੁਣਿਆ ਕਿ ਉਹ ਵੋਟ ਪਾਉਣ ਗਈ ਆ। ਹੁਣ ਅਚਾਨਕ ਕਿਸੇ ਨੇ ਕੱਢਤਾ ਕਿ ਇਸ ਨਾਂ ਦੀ ਇੱਕ ਔਰਤ ਨਹਿਰੂ ਗਾਂਧੀ ਪਰਿਵਾਰ ਵਿੱਚ ਉਹਦੀ ਵੋਟ ਬਣੀ ਸੀ ਤੇ ਉਹ ਵੋਟ ਪਾਉਣ ਗਈ ਆ। ਉਹ ਕਹਿੰਦੀ ਮੈਂ ਵੋਟ ਪਾਉਣ ਗਈ ਨੀ, ਨਾ ਮੈਂ ਕਦੇ ਕੋਈ ਫਾਰਮ ਭਰਿਆ, ਕੋਈ ਰਿਕਾਰਡ ਕੱਢ ਦਿਓ ਕਿ ਜਦ ਭਰਿਆ। ਇਹ 2-3 ਵਾਰੀ ਏਦਾਂ ਦੇ ਕੇਸ ਬਣੇ ਆ। ਕੇਸ ਬਣਦਾ ਉਹਦੇ ਬਾਅਦ ਉਹਦੇ ਉੱਤੇ ਸੁਣਵਾਈ ਹੁੰਦੀ ਆ, ਫਿਰ ਅਦਾਲਤ ਰੱਦ ਕਰ ਦਿੰਦੀ ਆ ਤੇ ਮੁੜ ਕੇ ਫਿਰ ਕੇਸ ਚੱਲ ਪੈਂਦਾ। ਯਾਨੀ ਇਹ ਕੇਸ ਚੱਲਦਾ ਰੱਖੋ, ਉਹਨੂੰ ਸਾਰੀ ਉਮਰ ਟੇਕੇ ਨਾ ਬਹਿਣ ਦਿਓ, ਏਦਾਂ ਦੀ ਖੇਡ ਚੱਲਦੀ ਪਈ ਆ। ਉਹ ਕੋਈ ਏਡਾ ਬੇਵਕੂਫ ਨਹੀਂ ਹੁੰਦਾ ਕਿ ਜੇ ਸਿਟੀਜ਼ਨ ਨਹੀਂ ਬਣਿਆ ਤੇ ਆਪਣੀ ਵੋਟ ਬਣਾ ਲੇ। ਜਦ ਪਤਨੀ ਸੀ ਉਹਨੂੰ ਇਸ ਗੱਲ ਦਾ ਪਤਾ ਸੀ ਕਦੇ ਉਹਦੇ ਹੱਥ ਕੀੜੇ ਕਰ ਸਕਦੇ ਆ। ਉਸ ਵਕਤ ਜਦੋਂ ਇਹ ਵੋਟ ਬਣੀ 1980 ਚ, ਉਦੋਂ ਉਹਦਾ ਪਤੀ ਹਜੇ ਪ੍ਰਧਾਨ ਮੰਤਰੀ ਨਹੀਂ ਸੀ, ਉਹ ਪਾਇਲਟ ਹੁੰਦਾ ਸੀ ਏਅਰ ਇੰਡੀਆ ਦਾ, ਪਰ ਉਹਦੀ ਮਾਂ ਦਾ ਪ੍ਰਧਾਨ ਮੰਤਰੀ ਸੀ। ਇਸ ਖਾਨਦਾਨ ਦੇ ਵਿੱਚ ਉਹਦਾ ਵੋਟ ਕਿੱਦਾਂ ਬਣਾਈ ਜਾ ਸਕਦੀ? ਮੈਂ ਤੈਨੂੰ ਹੋਰ ਦੱਸਦਿਆਂ ਕਿ ਸਾਡੇ ਕੋਲ ਇੱਥੇ 2-3 ਵਾਰੀ ਏਦਾਂ ਦੇ ਸਕੈਂਡਲ ਆਏ ਕਿ ਡਰਾਈਵਿੰਗ ਲਾਇਸੈਂਸ ਬਣ ਕੇ ਰਾਸ਼ਟਰਪਤੀ ਦੇ ਨਾਂ ਦਾ ਡਰਾਈਵਿੰਗ ਲਾਇਸੈਂਸ, ਉਹਦਾ ਹੀ ਐਡਰੈਸ ਦਿੱਤਾ ਸਾਹਿਬ ਦਾ ਸਾਰਾ, ਤੇ ਨਾਲ ਟੈਂਪਰੇਰੀ ਐਡਰੈਸ ਬਿਹਾਰ ਦਾ ਦੇ ਕੇ, ਤੇ ਉੱਥੋਂ ਲਾਇਸੈਂਸ ਬਣ ਗਿਆ। ਇੱਕ ਸਾਡੇ ਬਹੁਤ ਵੱਡਾ ਐਕਟਰ ਆ, ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ, ਉਹਦੇ ਨਾਂ ਦੇ ਉੱਤੇ ਡਰਾਈਵਿੰਗ ਲਾਇਸੈਂਸ ਬਣ ਗਿਆ, ਤੇ ਫੋਟੋ ਜਿਹੜੀ ਆ ਉਹਦੀ ਥਾਂ ਤੇ ਇੱਕ ਕੁੱਤੇ ਦੀ ਲਾ ਦਿੱਤੀ ਗਈ। ਕੁੱਤੇ ਦੀ ਫੋਟੋ ਲਾ ਕੇ ਤੇ ਬੰਦੇ ਦਾ ਡਰਾਈਵਿੰਗ ਲਾਇਸੈਂਸ ਬਣ ਜਾਵੇ, ਤੇ ਬੰਦਾ ਜਿਹੜਾ ਅਸਲੀ ਹੋਵੇ ਤੇ ਉਹਦੇ ਘਰ ਦਾ ਐਡਰੈਸ ਵੀ ਅਸਲੀ ਲਿਖਿਆ ਹੋਵੇ, ਇਹ ਵੀ ਤਾਂ ਭਾਰਤ ਵਿੱਚ ਹੁੰਦਾ ਰਿਹਾ। ਏਦਾਂ ਦੀਆਂ ਬਹੁਤ ਫਜ਼ੂਲ ਗੱਲਾਂ ਹੁੰਦੀਆਂ ਰਹੀਆਂ। ਹੁਣ ਸੋਨੀਆ ਗਾਂਧੀ ਦੀ ਫੋਟੋ ਕਿੱਦਾਂ ਲੱਗੀ, ਫੋਟੋ ਤਾਂ ਲੱਗਦੀ ਨੀ, ਸੋਨੀਆ ਗਾਂਧੀ ਦੀ ਵੋਟ ਕਿੱਦਾਂ ਬਣੀ ਕਿੱਦਾਂ ਨਹੀਂ ਬਣੀ, ਉਦੋਂ ਨਾ ਫੋਟੋ ਲੱਗਦੀ ਸੀ ਨਾ ਫਾਰਮਾਂ ਤੇ ਕੋਈ ਬਹੁਤੇ ਦਸਤਖਤ ਵੇਖਦਾ ਸੀ। ਉਹ ਵਰਕਰ ਜਾਂਦੇ ਸੀਗੇ ਚੋਣਾਂ ਵੇਲੇ, ਉਹ ਘਰ ਘਰ ਜਾ ਕੇ ਜਿੰਨੇ ਘਰ ਦੇ ਜੀ ਆ ਲਿਖ ਕੇ ਲਿਆ ਕੇ ਵੋਟਾਂ ਬਣਾਉਂਦੇ ਸੀ। ਇਹ ਵੀ ਹੋ ਸਕਦਾ ਕਿ ਕੋਈ ਚੋਣਾਂ ਦੇ ਵਰਕਰ ਗਏ ਹੋਣ ਤੇ ਉਹਨਾਂ ਨੇ ਜਾ ਕੇ ਪੁੱਛਿਆ ਵੀ ਇਸ ਘਰ ਚ ਕਿੰਨੇ ਜੀ ਰਹਿੰਦੇ ਆ, ਤੇ ਬਾਹਰ ਬੈਠੇ ਕੇ ਅਫਸਰ ਨੇ ਲਗਾਤਾ ਹੋਵੇ ਪ੍ਰਧਾਨ ਮੰਤਰੀ ਜਾਂ ਉਹਦੇ ਘਰ ਦੇ ਜੀ ਆ ਕੇ ਤੇ ਬਾਹਰ ਆਪਣੀਆਂ ਵੋਟਾਂ ਥੋੜਾ ਬਣਾਉਂਦੇ ਫਿਰਦੇ ਆ, ਉੱਥੋਂ ਬਾਹਰ ਵੀ ਉਹਨਾਂ ਦੇ ਸਟਾਫ ਤੋਂ ਹੀ ਪੁੱਛ ਕੇ ਆ ਕੇ ਬਣਾ ਲੈਂਦੇ ਆ। ਮੈਨੂੰ ਹੁਣ ਵੀ ਪਤਾ ਨਾ ਕੋਈ ਮੁੱਖ ਮੰਤਰੀ ਦੇ ਘਰ ਦੇ ਅੰਦਰ ਜਾ ਸਕਦਾ, ਨਾ ਗਵਰਨਰ ਦੀ ਕੋਠੀ ਦੇ ਅੰਦਰ ਜਾ ਸਕਦਾ। ਉਹ ਅੰਦਰੋਂ ਆਪਣੇ ਗਏ ਬੰਦੇ ਨੂੰ ਕਹਿੰਦੇ ਆ ਯਾਰ ਆਏ ਹੋ ਵੋਟਾਂ ਵਾਲੇ, ਤੋਂ ਅਸੀਂ ਜਵਾਬ ਦੇ ਦੀ, ਤੇ ਉਹ ਜਵਾਬ ਦੇ ਦਿੰਦੇ ਆ। ਏਦਾਂ ਦੀ ਘਟਨਾ ਉਦੋਂ ਕੋਈ ਹੋਈ ਹੋ ਸਕਦੀ, ਅਦੋਂ ਵੱਧ ਕੁਛ ਨਹੀਂ। ਉਹ ਕੇਸ ਹੁਣ ਪਿੱਛੇ ਜੇ ਅਦਾਲਤ ਨੇ ਖਾਰਜ ਕਰਤਾ ਸੀ, ਫਿਰ ਕਿਸੇ ਨੇ ਅਰਜੀ ਦੇ ਦਿੱਤੀ, ਨਹੀਂ ਜੀ ਇੱਥੇ ਦੁਬਾਰਾ ਸੁਣਵਾਈ ਦੀ ਲੋੜ ਆ, ਅਦਾਲਤ ਨੇ ਆਖਿਆ ਫਿਰ ਕਰ ਲਓ। ਹੁਣ ਏਦਾਂ ਮੁੜ ਮੁੜ ਕੇ ਸੁਣਵਾਈ, ਮੁੜ ਮੁੜ ਕੇ ਸੁਣਵਾਈ, ਇਹਦੇ ਚ ਖੱਜਲ ਖੁਆਰੀ ਤੋਂ ਬਗੈਰ ਕੱਖ ਨਹੀਂ, ਕਿਉਂਕਿ ਕਿਤੇ ਸਾਬਤ ਹੀ ਨਹੀਂ ਹੋ ਰਿਹਾ ਕਿ ਉਹਨੇ ਕਦੇ ਦਸਤਖਤ ਕੀਤੇ ਸੀ, ਜਾਂ ਉਹ ਵੋਟ ਪਾਉਣ ਵਾਸਤੇ ਗਈ ਸੀ, ਜਾਂ ਬੜੀ ਵੋਟ ਪਾਉਣ ਵਾਸਤੇ ਗਈ ਸੀ, ਇਹੋ ਜਿਹਾ ਕੋਈ ਰਿਕਾਰਡ ਕਿਤੇ ਹੈ ਹੀ ਨਹੀਂ
1: ਜੀ। ਪਰ ਸਰ ਸੁਪਰੀਮ ਕੋਰਟ ਨੇ ਆਰਡਰ ਕੀਤਾ ਕਿ ਜਦੋਂ ਕਿਸੇ ਬੰਦੇ ਨੂੰ ਫੜਿਆ ਜਾਂਦਾ ਤੇ ਉਹਨੂੰ ਉੱਥੇ ਦੱਸੋ ਵੀ ਤੇਰਾ ਆਹ ਕਸੂਰ ਹੈ ਤੇ ਫਿਰ ਉਹਨੂੰ ਗ੍ਰਿਫਤਾਰ ਕਰਨਾ, ਕੀ ਇਹ ਪੋਸੀਬਲ ਹੈ, ਇਦਾਂ ਹੋ ਸਕਦਾ ਜੀ?
0: ਦੇਖੋ ਕਾਨੂੰਨੀ ਤੌਰ ਤੇ ਤਾਂ ਇਹੋ ਹੀ ਆ, ਪਰ ਹੁੰਦਾ ਨੀ। ਇੱਥੇ ਤਾਂ ਬੰਦੇ ਨੂੰ ਫੜ ਕੇ ਲੈ ਜਾਂਦੇ ਆ, ਪੰਜ ਪੰਜ ਦਿਨ ਤੱਕ ਪੁਲਿਸ ਦੱਸਦੀ ਨੀ ਕੋਈ ਕਿੱਥੇ ਆ।
1: ਹਾਂਜੀ,
0: ਥਾਣੇ ਵਿੱਚ ਹੁੰਦਾ ਨੀ, ਕਿਸੇ ਹੋਰ ਥਾਂ ਤੇ ਗੈਰ ਕਾਨੂੰਨੀ ਇੱਕ ਕੋਠੀ ਕੋਈ ਲਈ ਹੁੰਦੀ ਕਿਰਾਏ ਤੇ, ਜਾਂ ਕੋਈ ਬਾਹਰ ਖੇਤਾਂ ਚ ਕਿਸੇ ਫਾਰਮ ਹਾਊਸ ਤੇ ਕਮਰਾ ਰੱਖਿਆ ਹੁੰਦਾ, ਉੱਥੇ ਜਾ ਕੇ ਰੱਖ ਲੈਂਦੇ ਆ। ਮੈਨੂੰ ਪਤਾ ਜਲੰਧਰ ਤੇ ਫਗਵਾੜੇ ਦੇ ਵਿਚਾਲੇ ਰੇਲ ਦੇ ਕੰਢੇ ਤੇ ਇੱਕ ਰੈਸਟੋਰੈਂਟ ਚੱਲਦਾ ਸੀ, ਉਸ ਰੈਸਟੋਰੈਂਟ ਦਾ ਬੇਸਮੈਂਟ ਬਣਿਆ ਸੀ, ਜਿਹਨੂੰ ਪੁਲਿਸ ਇਹਨਾਂ ਕੰਮਾਂ ਚ ਵਰਤੀ ਸੀ। ਜਿਹਨੂੰ ਲਿਆਉਣਾ ਹੋਵੇ ਉਹਨੂੰ ਮੇਨ ਜੀਟੀ ਰੋਡ ਵਾਲੇ ਪਾਸੇ ਲਿਆਉਂਦੇ ਨੀ ਸੀ, ਨਾਲ ਦੇ ਪਿੰਡ ਵਾਲੇ ਪਾਸੇ ਦੂਰ ਇੱਕ ਥਾਂ ਤੇ ਗੱਡੀਆਂ ਖੜੀਆਂ ਕਰਕੇ ਤੇ ਉਹਨੂੰ ਉਤਾਰ ਕੇ ਤੇ ਰੇਲ ਦੇ ਕੰਢੇ ਕੰਢੇ ਲਿਆ ਕੇ ਰਾਤ ਦੇ ਵਕਤ ਥਲੇ ਬੇਸਮੈਂਟ ਚ ਲੈ ਜਾਂਦੇ ਸੀ, ਔਰ ਕਈ ਸਾਲ ਤੱਕ ਉਹ ਚੱਲਦਾ ਰਿਹਾ ਤੇ ਕਿਸੇ ਨੂੰ ਪਤਾ ਹੀ ਲੱਗਾ ਕਦੇ ਵੀ। ਉਹ ਤਾਂ ਬਾਅਦ ਜਦੋਂ ਵੇਚਣ ਲੱਗੇ ਅਗਲੇ ਤੇ ਉਦੋਂ ਗੱਲ ਵੇਖਣਾ, ਤੇ ਉਹਨਾਂ ਨੇ ਵੇਖਦੇ ਆਖਿਆ ਇਸ ਕਮਰੇ ਚ ਬੰਦੇ ਅੰਦਰ ਕਿੱਦਾਂ ਬੈਠੇ, ਉਦੋਂ ਗੱਲ ਬਾਹਰ ਨਿਕਲ ਗਈ।

0: ਇੱਦਾਂ ਦੀਆਂ ਕਹਾਣੀਆਂ ਕਈ ਵਾਰ ਹੁੰਦੀਆਂ ਨੇ। ਹੁਣ ਸੁਪਰੀਮ ਕੋਰਟ ਕਹਿੰਦੀ ਆ ਕਿ ਕਾਨੂੰਨੀ ਤੌਰ ਤੇ ਇਹ ਜ਼ਰੂਰੀ ਆ ਕਿ ਤੁਸੀਂ ਜਿਹੜਾ ਬੰਦਾ ਫੜਨ ਲੱਗੇ ਹੋ ਇੱਕ ਤਾਂ ਉਹਨੂੰ ਦੱਸੋ ਕਿ ਤੇਰੇ ਖਿਲਾਫ ਕਸੂਰ ਕੀ ਆ, ਤੇਰੇ ਦੋਸ਼ ਕੀ ਨਿਕਲਦੇ ਆ। ਦੂਸਰੀ ਗੱਲ ਇਹ ਕਿ ਉਹਦੇ ਪਰਿਵਾਰ ਨੂੰ ਦੱਸੋ ਕਿ ਬੰਦਾ ਫੜ ਕੇ ਲੈ ਕੇ ਚੱਲੇ ਆ, ਇਹਨੂੰ ਫੜਨ ਵਾਲੀ ਪੰਜਾਬ ਪੁਲਿਸ ਆ, ਹਰਿਆਣਾ ਪੁਲਿਸ, ਚੰਡੀਗੜ੍ਹ ਪੁਲਿਸ ਆ, ਜਾਂ ਕੇਂਦਰ ਦੀ ਏਜੰਸੀ CBI ਆ, ED ਆ, ਕਿਹੜੀ ਆ, ਉਹ ਏਜੰਸੀ ਵੀ ਦੱਸੋ। ਤੇ ਤੀਸਰੀ ਗੱਲ ਇਹ ਦੱਸੋ ਉਹਦੇ ਪਰਿਵਾਰ ਨੂੰ ਇਹਨੂੰ ਫਲਾਣੇ ਥਾਂ ਲੈ ਕੇ ਚੱਲੇ ਆ, ਤਾਂ ਕਿ ਪਰਿਵਾਰ ਉਹਦੇ ਵਾਸਤੇ ਇੱਕ ਵਕੀਲ ਨੂੰ ਲੈ ਕੇ ਉੱਥੇ ਪਹੁੰਚ ਸਕੇ। ਜੇ ਤੁਸੀਂ ਦੱਸਦੇ ਨੀ ਇਹਨੂੰ ਕਿੱਥੇ ਲੈ ਕੇ ਚੱਲੇ ਆ, ਤੇ ਪਰਿਵਾਰ ਵੀ ਤੇ ਵਕੀਲ ਵੀ ਜਾ ਕੇ ਮਿਲਣਗੇ ਕਿੱਥੇ, ਉਹ ਕਿਤੇ ਮਿਲ ਨੀ ਸਕਦੇ। ਇਹ ਸਾਰੀਆਂ ਗੱਲਾਂ ਕਾਨੂੰਨੀ ਤੌਰ ਤੇ ਜੋ ਕੁਝ ਸੁਪਰੀਮ ਕੋਰਟ ਨੇ ਆਖੀਆਂ ਬਿਲਕੁਲ ਸਹੀ ਨੇ, ਚ ਕੋਈ ਸ਼ੱਕ ਵਾਲੀ ਗੱਲ ਨੀ, ਪਰ ਇਹ ਗੱਲਾਂ ਆਮ ਤੌਰ ਤੇ ਅਮਲ ਚ ਲਾਗੂ ਹੁੰਦੀਆਂ ਨੀ, ਪਿੱਛੇ ਕਦੇ ਹੋਈਆਂ ਨੀ, ਅੱਗੋਂ ਵੀ ਉਹ ਲਾਗੂ ਕਰਵਾ ਦੇਣਗੇ। ਮੈਨੂੰ ਇਸ ਗੱਲ ਦਾ ਸ਼ੱਕ ਆ ਕਿਉਂਕਿ ਪੁਲਿਸ ਕਈ ਕੰਮ ਇਹੋ ਜਿਹੇ ਹੁੰਦੇ ਆ ਜਿਹਨਾਂ ਨੂੰ ਬੰਦੇ ਨੂੰ ਗ੍ਰਿਫਤਾਰ ਕੀਤੇ ਬਗੈਰ, ਉਹਨੂੰ ਕਾਗਜ਼ਾਂ ਦੇ ਵਿੱਚ ਗ੍ਰਿਫਤਾਰ ਕੀਤੇ ਬਗੈਰ ਰੱਖ ਕੇ ਕਈ ਕਈ ਦਿਨ ਪੁੱਛਗਿੱਛ ਕਰਦੇ, ਬੰਦੇ ਉਦਾਂ ਦੱਸਦੇ ਨੀ। ਇਹ ਤਾਂ ਵਿਦੇਸ਼ਾਂ ਦੇ ਵਿੱਚ ਵੀ ਹੁੰਦਾ, ਕਈ ਵਾਰੀ ਬੰਦੇ ਦੱਸਦੇ ਨੀ। ਅਮਰੀਕਾ ਵਾਲਿਆਂ ਦੇ ਕੋਲ ਇੱਕ ਆਈਲੈਂਡ ਦੇ ਉੱਤੇ ਕਹਿੰਦੇ ਉਹਨਾਂ ਨੇ ਕਿ ਕਿੱਦਾਂ ਦੀ ਜੇਲ੍ਹ ਬਣਾਈ ਆ ਜਿੱਥੇ ਬੰਦਿਆਂ ਨੂੰ ਚੁੱਪ ਚਪੀਤਾ ਲੈ ਜਾਂਦੇ ਆ, ਤੇ ਉੱਥੋਂ ਲਿਜਾ ਕੇ ਫਿਰ ਪਤਾ ਹੀ ਨੀ ਲੱਗਣ ਦਿੰਦੇ ਕਿੱਥੇ ਲਿਜਾਣਾ। ਉੱਥੇ ਜਾ ਕੇ ਪੁੱਛਗਿੱਛ ਹੁੰਦੀ ਆ, ਚਾਰ ਚਾਰ ਪੰਜ ਪੰਜ ਸਾਲਾਂ ਬਾਅਦ ਪਤਾ ਲੱਗਦਾ ਕਿ ਬੰਦਾ ਫਲਾਣੇ ਥਾਂ ਸੀ, ਉੱਥੋਂ ਹੁਣ ਲੱਭਾ, ਉਹ ਵੀ ਉਦੋਂ ਜਦੋਂ ਆਉਂਦਾ ਬਾਹਰ ਫਿਰ ਦੱਸਦਾ। ਪਰ ਸੁਪਰੀਮ ਕੋਰਟ ਨੇ ਜਿਹੜੀ ਗੱਲ ਕਾਨੂੰਨੀ ਤੌਰ ਤੇ ਆਖੀ ਆ ਉਹ ਕਾਨੂੰਨੀ ਤੌਰ ਤੇ ਬਿਲਕੁਲ ਠੀਕ ਆ, ਹੋਣਾ ਏਦਾਂ ਹੀ ਚਾਹੀਦਾ, ਕਰਦੀਆਂ ਨੀ ਏਜੰਸੀਆਂ, ਇਹ ਵੱਖਰੀ ਗੱਲ ਹੈ।
1: ਜੀ ਤੁਸੀਂ ਪਰਿਵਾਰਾਂ ਦੀ ਗੱਲ ਕੀਤੀ ਤੇ ਮੈਨੂੰ ਇੱਕ ਖਬਰ ਹੋਰ ਚੇਤੇ ਆ ਗਈ ਆ, ਪਾਕਿਸਤਾਨ ਦੇ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਜੇਲ੍ਹ 'ਚ ਨੇ, ਉਹਨਾਂ ਦੀਆਂ ਭੈਣਾਂ ਦੀ ਅਕਸਰ ਖਬਰ ਅਸੀਂ ਪੜ੍ਹਦੇ ਸੀ ਕਿ ਉਹਨਾਂ ਦੀ ਭੈਣ ਉਹਨਾਂ ਨੂੰ ਜੇਲ੍ਹ 'ਚ ਮਿਲਣ ਗਈ ਹੈ, ਪਰ ਹੁਣ ਖਬਰ ਆਈ ਹੈ ਕਿ ਉਹਨਾਂ ਦੀਆਂ ਭੈਣਾਂ ਨੂੰ ਗ੍ਰਿਫਤਾਰ ਕਰ ਲਿਆ, ਇਹ ਕੀ ਖਬਰ ਹੈ ਜੀ ਸਾਰੀ?
0: ਦੇਖੋ ਇਮਰਾਨ ਖਾਨ ਦੀਆਂ ਤਿੰਨ ਭੈਣਾਂ ਨੇ
1: ਜੀ,
0: ਪਿਛਲੇ ਸਮੇਂ 'ਚ ਕਦੇ ਕਦਾਈ ਉਹਦੀ ਜਮਾਨਤ ਉੱਥੇ ਮੁਲਾਕਾਤ ਵਾਸਤੇ ਜੇਲ੍ਹ 'ਚ ਜਾਂਦੀਆਂ ਸੀ, ਕਦੇ ਮੁਲਾਕਾਤ ਹੁੰਦੀ ਸੀ ਕਦੇ ਨਹੀਂ ਸੀ ਹੁੰਦੀ, ਸਾਰੀਆਂ ਨੂੰ ਇਕੱਠੀਆਂ ਤੇ ਜਾਣ ਨਹੀਂ ਦਿੰਦੇ। ਜੇ ਤਿੰਨ ਜਾਂਦੀਆਂ ਸੀ ਉਹਨਾਂ ਚੋਂ ਜਾਂ ਸਭ ਤੋਂ ਛੋਟੀ ਨੂੰ ਆਖਣਾ ਤੋਂ ਮਿਲਿਆ ਦੂਜੀਆਂ ਨੂੰ ਬਾਹਰ ਬੈਠੀਆਂ ਰੱਖਣਾ, ਜਾਂ ਦੋ ਨੂੰ ਘਰ ਜਾਣ ਤੇ ਇੱਕ ਨੂੰ ਰੋਕ ਲੈਣਾ, ਏਦਾਂ ਕਰਦੇ ਰਹੇ। ਇਹ ਗੱਲ ਠੀਕ ਆ, ਭੈਣਾਂ ਆਪਣੇ ਭਰਾ ਕੋਲ ਜਾਂਦੀਆਂ ਹੁੰਦੀਆਂ ਤੇ ਜਾਣਗੀਆਂ, ਪਰ ਦੂਜਾ ਪੱਖ ਇਹ ਆ ਕਿ ਇਮਰਾਨ ਖਾਨ ਜਦੋਂ ਪ੍ਰਧਾਨ ਮੰਤਰੀ ਬਣਿਆ ਤੇ ਸਾਰਿਆਂ ਨੂੰ ਪਤਾ ਕਿ ਉਸ ਵਕਤ ਫੌਜ ਨੇ ਵੀ ਮਦਦ ਕੀਤੀ ਸੀ ਇਹਨੂੰ ਪ੍ਰਧਾਨ ਮੰਤਰੀ ਬਣਨ ਤੋਂ ਰੋਕਣ ਵਾਸਤੇ, ਇੱਕ ਜਥੇਬੰਦੀ ਅੱਤਵਾਦੀ ਪੱਖੀ ਜਥੇਬੰਦੀ ਬਣ ਗਈ ਸੀ ਤਾਂ ਕਿ ਵੋਟਾਂ ਕੱਟ ਦਿੱਤੀਆਂ ਜਾਣ, ਤੇ ਅਖੀਰਲੇ ਵਕਤ ਨੇ ਫੌਜ ਦਾ ਤਰਲਾ ਮਾਰਿਆ, ਉਹਨਾਂ ਨੇ ਉਹ ਜਥੇਬੰਦੀ ਬੰਦ ਕਰਵਾ ਕੇ ਸਾਰੀਆਂ ਵੋਟਾਂ ਨੂੰ ਇਕੱਲੇ ਨੂੰ ਭੁਗਤਾਈਆਂ। ਫਿਰ ਵੀ ਇਹਦੀ ਬਹੁਤ ਸੰਮਤੀ ਬਣਦੀ ਨਹੀਂ ਸੀ, ਇਧਰੋਂ ਉਧਰੋਂ ਬੰਦੇ ਨਾਲ ਜੋੜ ਕੇ ਤੇ ਇਹਨੂੰ ਪ੍ਰਧਾਨ ਮੰਤਰੀ ਬਣਵਾ ਦਿੱਤਾ। ਪ੍ਰਧਾਨ ਮੰਤਰੀ ਬਣਨ ਤੱਕ ਇਹ ਫੌਜ ਦਾ ਕਿਸ ਤਰ੍ਹਾਂ ਖਿਦਮਤਕਾਰ ਸੀ, ਜਦੋਂ ਪ੍ਰਧਾਨ ਮੰਤਰੀ ਬਣ ਗਿਆ ਨਿੱਕੀਆਂ ਨਿੱਕੀਆਂ ਗੱਲਾਂ ਤੇ ਮਤਭੇਦ ਆਉਣ ਲੱਗ ਪਏ। ਫਿਰ ਇੱਕ ਦਿਨ ਪਤਾ ਲੱਗਾ ਕਿ ਇਹਨੇ ਅਚਾਨਕ ਚੁੱਪ ਚਪੀਤੇ ਫੌਜ ਦੇ ਅਫਸਰਾਂ ਨੂੰ ਆਖਿਆ ਕਿ ਤੁਸੀਂ ਆਪਣੇ ਕਮਾਂਡਰ ਨੂੰ ਫੜ ਕੇ ਕੈਦ ਕਰ ਦਿਓ ਤੇ ਤੁਸੀਂ ਆ ਜਾਓ ਤੇ ਤੈਨੂੰ ਉਹਦੀ ਥਾਂ ਦੇ ਉੱਤੇ ਨਵਾਂ ਕਮਾਂਡਰ ਬਣਾ ਦਿੰਦੇ ਹਾਂ। ਹੁਣ ਪ੍ਰਧਾਨ ਮੰਤਰੀ ਦੀ ਕੋਠੀ ਬਹੁਤ ਲੰਬੀ ਚੌੜੀ ਸੀ ਜਿਹਦੇ ਅੰਦਰ ਹੀ ਹੈਲੀਕਾਪਟਰ ਉਤਰਦਾ, ਜਦੋਂ ਪਤਾ ਲੱਗਾ ਕਿ ਕੁਛ ਹੁੰਦਾ ਪਿਆ ਇਹ ਆਪਣੇ ਕੋਠੀ ਦੇ ਵਿੱਚ ਡਰਾਇੰਗ ਰੂਮ ਚ ਬੈਠਾ ਉਹਨਾਂ ਫੌਜੀ ਅਫਸਰਾਂ ਦੀ ਉਡੀਕ ਕਰਦਾ ਸੀ ਜਿਨ੍ਹਾਂ ਨੇ ਆ ਕੇ ਖੁਸ਼ੀ ਦੀ ਖ਼ਬਰ ਦੇਣੀ ਸੀ। ਹੈਲੀਕਾਪਟਰ ਆਇਆ, ਇਹ ਉੱਠ ਕੇ ਤਿਆਰ ਹੋ ਗਿਆ, ਡਰਾਇੰਗ ਰੂਮ ਚ ਆ ਕੇ ਡੀਕਣ ਲੱਗ ਪਿਆ। ਹੈਲੀਕਾਪਟਰ ਉਤਰਨ ਤੋਂ ਬਾਅਦ ਫੌਜੀ ਅਫਸਰ ਆਏ, ਪਰ ਜਦੋਂ ਅੰਦਰ ਆ ਕੇ ਵੜੇ ਤੇ ਪਤਾ ਲੱਗਾ ਕਿ ਉਹ ਅਸਲ ਵਿੱਚ ਫੌਜੀ ਅਫਸਰ ਪਹਿਲੇ ਸਨ ਜਿਨ੍ਹਾਂ ਨੂੰ ਇਹ ਲਾਉਣਾ ਚਾਹੁੰਦਾ ਸੀ, ਤੇ ਉਹਨਾਂ ਨੇ ਆਉਂਦੇ ਹੀ ਆਖਿਆ ਕਿ ਜਿਨ੍ਹਾਂ ਨੂੰ ਤੂੰ ਭੇਜਿਆ ਸੀ ਸਾਨੂੰ ਗ੍ਰਿਫਤਾਰ ਕਰਨ ਵਾਸਤੇ ਉਹਨਾਂ ਨੂੰ ਅਸੀਂ ਜੇਲ੍ਹ ਸੁੱਟ ਆਏ ਹਾਂ ਤੇ ਹੁਣ ਵਾਰੀ ਤੇਰੀ ਆ। ਉਹਨਾਂ ਪਹਿਲਾਂ ਤੇ ਇਹਨੂੰ ਇਹਦੀ ਅੱਖ ਦੇ ਉੱਤੇ ਵੀ ਨੀਲ ਪਏ, ਪੱਤਰਕਾਰ ਨੇ ਵੇਖਿਓ ਕਸੌਨਕ ਸਰ ਵਜਾ ਦੇ, ਫਿਰ ਇਹਨੂੰ ਚੁੱਕ ਕੇ ਲੈ ਗਏ ਜੇਲ੍ਹ ਸੁੱਟਤਾ, ਇਹਦੇ ਉੱਤੇ ਕੇਸ ਬਣਾ ਤੇ ਕਿੰਨੇ ਸਾਰੇ ਉਹਨਾਂ ਕੇਸਾਂ ਚ ਫਸੇ ਫਸੇ ਚ ਕੋਈ ਸਮਾਂ ਦੇ ਉੱਤੇ ਇਹਨੂੰ ਸਜਾਵਾਂ ਵੀ ਹੋ ਗਈਆਂ, ਦੋ ਕੇਸਾਂ ਵਿੱਚ ਸ਼ਾਇਦ ਇਹਨੂੰ ਸਜ਼ਾ ਹੋਈ ਆ, ਬਾਕੀ ਕੇਸ ਅਜੇ ਹੋਰ ਤੇ ਹੋਰ ਪਾਈ ਜਾਂਦੇ ਆ। ਇਹਦੇ ਨਾਲ ਫੌਜ ਨਾਲ ਇਹਦਾ ਵਿਗਾੜ ਪੈ ਗਿਆ, ਹੁਣ ਇਹ ਫੌਜ ਮਾੜੀ ਹੋ ਗਈ ਇਹ ਚੰਗਾ ਹੋ ਗਿਆ, ਪਹਿਲਾਂ ਇਹ ਤੇ ਦੋਵੇਂ ਰਲੇ ਸੀ, ਜਦੋਂ ਰਲੇ ਸੀ ਬਾਕੀ ਪਾਰਟੀਆਂ ਨੂੰ ਇਹ ਬਥੇਰਾ ਤੰਗ ਕਰਦੇ ਰਹੇ। ਇੱਕ ਗੱਲ ਮੈਂ ਹੋਰ ਦੱਸਦਿਆਂ ਜਿਹੜੀ ਗੱਲ ਭੈਣਾਂ ਦੀ ਆ, ਦੇਖੋ ਭੈਣਾਂ ਹਰ ਭਰਾ ਨੂੰ ਪਿਆਰੀਆਂ ਹੁੰਦੀਆਂ ਤੇ ਭੈਣਾਂ ਵਾਸਤੇ ਵੀ ਭਰਾ ਬੜਾ ਪਿਆਰਾ ਹੁੰਦਾ, ਪਰ ਇੱਕ ਗੱਲ ਇਹ ਨੋਟ ਕਰਨ ਵਾਲੀ ਆ ਕਿ ਇਮਰਾਨ ਖਾਨ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜਨ ਵਾਸਤੇ ਆਇਆ, ਤੇ ਜਦੋਂ ਆਇਆ ਤੇ ਉਹਦੇ 3 ਮਹੀਨੇ ਬਾਅਦ ਇਹਨੇ ਬਜਟ ਪੇਸ਼ ਕੀਤਾ ਪਾਕਿਸਤਾਨ ਦੀ ਸਰਕਾਰ ਦਾ, ਤੇ ਉੱਥੇ ਰੌਲਾ ਪੈ ਗਿਆ ਕਿ ਇਹਨਾਂ ਨੇ ਇੱਕ ਅਲੀਮਾ ਟੈਕਸ ਬਣਾ ਦਿੱਤਾ। ਅਸੀਂ ਵੀ ਸੋਚੀਏ ਕਿ ਅਲੀਮਾ ਟੈਕਸ ਇਹ ਨਾ ਉਰਦੂ ਦਾ ਲਫ਼ਜ਼ ਆ ਨਾ ਅੰਗਰੇਜ਼ੀ ਦਾ ਲਫ਼ਜ਼, ਇਹ ਕੀ ਆ? ਗੱਲ ਵਿੱਚੋਂ ਨਿਕਲੀ ਕਿ ਸਭ ਤੋਂ ਵੱਡੀ ਭੈਣ ਅਲੀਮਾ ਜਿਹੜੀ ਆ ਉਹਨੇ ਕਰਪਸ਼ਨ ਦਾ ਤੇ ਇੱਧਰ ਉੱਧਰ ਦਾ ਮਾਲ ਬਹੁਤ ਕਮਾਇਆ ਤੇ ਗਲਫ ਕੰਟਰੀ ਜਾ ਕੇ ਲੁਕਾ ਲਿਆ,

0: ਉਹਦੇ ਉੱਤੇ ਕੇਸ ਬਣਦਾ ਪਿਆ। ਇਹਨੇ ਨਵੇਂ ਬਜਟ ਦੇ ਵਿੱਚ ਤਜਵੀਜ਼ ਰੱਖ ਦਿੱਤੀ ਹੈ ਕਿ ਜਿਨ੍ਹਾਂ ਲੋਕਾਂ ਦਾ ਪਤਾ ਲੱਗੇ ਕਿ ਉਹਨਾਂ ਕੋਲ ਬਲੈਕ ਮਨੀ ਆ, ਬਾਹਰਲੇ ਦੇਸ਼ ਵਿੱਚ ਰੱਖੀ ਆ, ਉਹਨਾਂ ਦੇ ਉੱਤੇ ਮੁਕਦਮਾ ਨਹੀਂ ਚੱਲੂਗਾ। ਸਿਰਫ ਇੰਨਾ ਕੀਤਾ ਜਾਊਗਾ ਕਿ ਉਹਨਾਂ ਨੂੰ ਟੈਕਸ ਲਾ ਕੇ ਤੇ ਬਣਦਾ ਟੈਕਸ ਉਹਨਾਂ ਤੋਂ ਲੈ ਲਿਆ ਜਾਊਗਾ, ਥੋੜਾ ਜੁਰਮਾਨਾ ਵੀ ਲਾ ਦਿੱਤਾ ਜਾਊਗਾ ਤੇ ਕੇਸ ਖਾਰਜ ਕਰਤਾ ਜਾਊ, ਉਹਨਾਂ ਤੇ ਮੁਕਦਮਾ ਚਲਾ ਕੇ ਉਹਨਾਂ ਨੂੰ ਜੇਲ੍ਹ ਨਹੀਂ ਸੁੱਟਿਆ ਜਾਊਗਾ। ਜਦੋਂ ਇਹਨੇ ਬਜਟ ਵਿੱਚ ਆਹ ਤਵੀਜ਼ ਰੱਖੀ, ਉਹਦੇ ਤੋਂ ਪਹਿਲਾਂ ਅਖਬਾਰਾਂ ਚ ਇਹਦੀ ਭੈਣ ਦਾ ਕੇਸ ਆ ਗਿਆ ਸੀ। ਲੋਕਾਂ ਨੇ ਆਖਿਆ ਜੀ ਇਹ ਬਲੈਕ ਮਨੀ ਰਿਲੀਫ ਟੈਕਸ ਨੀ ਗਾ, ਇਹ ਤਾਂ ਅਲੀਮਾ ਟੈਕਸ, ਆਪਣੀ ਭੈਣ ਅਲੀਮਾ ਨੂੰ ਬਚਾਉਣ ਵਾਸਤੇ ਨੇ ਸ਼ੁਰੂ ਕੀਤਾ। ਉਹ ਜਿਹੜੀ ਅਲੀਮਾ ਉਦੋਂ ਬਹੁਤ ਚਰਚਾ ਚ ਆਈ ਸੀ, ਵੱਡੀ ਭੈਣ, ਉਹ ਵੀ ਤੇ ਦੂਜੀਆਂ ਦੋਵੇਂ ਵੀ ਹੁਣ ਆਰਮੀ ਨੇ ਗ੍ਰਿਫਤਾਰ ਕਰ ਲਈਆਂ, ਉਹਨਾਂ ਤੇ ਕਰਪਸ਼ਨ ਦੇ ਦੂਜੇ ਤੀਜੇ ਕੇਸ ਬਹੁਤ ਨੇ। ਇਹ ਇਮਰਾਨ ਖਾਨ ਜਦੋਂ ਆਇਆ ਭ੍ਰਿਸ਼ਟਾਚਾਰ ਰੋਕਣ ਦੇ ਨਾਂ ਤੇ ਆਇਆ ਸੀ, ਪਰ ਜਦੋਂ ਇਹਦੀ ਸਰਕਾਰ ਬਣੀ ਇਹਨੇ ਵੀ ਇਹਦੇ ਪਰਿਵਾਰ ਨੇ ਵੀ ਦੀਆਂ ਭੈਣਾਂ ਨੇ ਵੀ ਘੱਟ ਨਹੀਂ ਕੀਤੀ, ਹੁਣ ਵਾਲੇ ਕਿਹੜੇ ਘੱਟ ਕਰਦੇ ਪਏ ਆ, ਬੇਈਮਾਨੀ ਸਿਖਰ ਉੱਥੇ ਵੀ ਹੋਈ ਪਈ ਆ। ਪਰ ਇਹਨਾਂ ਨੂੰ ਜੇ ਆਖੀਏ ਕਿ ਇਹ ਉਹ ਮਾੜੇ ਤੇ ਇਹ ਚੰਗਾ, ਨਾ ਉਹ ਮਾੜੇ ਤੇ ਇਹ ਚੰਗਾ, ਨਾ ਇਹ ਮਾੜਾ ਤੇ ਉਹ ਚੰਗੇ, ਹੈ ਸਾਰੇ ਇੱਕੋ ਜਿਹਾ, ਨਿੰਦਰ ਸਲਾਉਣ ਵਾਲਾ ਉੱਥੇ ਕੋਈ ਵੀ ਨਹੀਂ।
1: ਜੀ ਪੰਨੂ ਸਾਹਿਬ, ਇੱਕ ਡਿਸੇਬਿਲਿਟੀ ਸਰਟੀਫਿਕੇਟਸ ਨਕਲੀ ਬਣਾਉਣ ਵਾਲਾ ਸਕੈਂਡਲ ਹੈ ਤੇ ਉਹਦਾ ਪਰਦਾਫਾਸ਼ ਹੋਇਆ ਤੇ ਨਾਮ ਦਿੱਲੀ ਦਾ ਤੇ ਯੂਪੀ ਦਾ ਵੀ ਆ ਰਿਹਾ, ਪੂਰੀ ਖਬਰ ਕੀ ਹੈ ਜੀ?
0: ਦੇਖੋ ਇਹ ਗੱਲ ਸੱਚੀ ਹੈ ਕਿ ਇੱਥੇ ਬਹੁਤ ਸਾਰੇ ਲੋਕ ਫਿਜੀਕਲ ਹੈਂਡੀਕੈਪਟ ਦੇ ਸਰਟੀਫਿਕੇਟ ਵੀ ਜਾਲੀ ਬਣਾ ਕੇ, ਤੇ ਉਹ ਕਿਉਂਕਿ ਫਿਜੀਕਲੀ ਹੈਂਡੀਕੈਪਟ ਦਾ ਕੋਟਾ ਹੁੰਦਾ ਅੱਜ ਕੱਲ ਇਹਦੇ ਵਾਸਤੇ, ਸਾਡੇ ਭਾਰਤ ਦੇ ਵਿੱਚ ਦਿਵਿਆਂਗ ਲਵ ਚੱਲਦਾ, ਬਾਕੀ ਦੁਨੀਆਂ ਦੇ ਵਿੱਚ ਵੀ ਹੁਣ ਫਿਜੀਕਲੀ ਹੈਂਡੀਕੈਪਟ ਨਾਂ ਨਹੀਂ ਚੱਲਦਾ, ਉਹਦੇ ਬਜਾਏ ਫਿਜੀਕਲੀ ਚੈਲੇਂਜ, ਇਹ ਨਵੇਂ ਟਰਮ ਨਿਕਲਾਈ ਆ, ਜਿਹਦਾ ਮਤਲਬ ਕਿ ਇਸ ਬੰਦੇ ਦੇ ਅੱਗੇ ਕੁਦਰਤ ਨੇ ਚੈਲੇਂਜ ਪੇਸ਼ ਕੀਤਾ ਤੇ ਉਸ ਚੈਲੇਂਜ ਦੇ ਸਾਹਮਣੇ ਸੰਘਰਸ਼ ਕਰ ਰਿਹਾ। ਇਹ ਹਮਦਰਦੀ ਵਾਲਾ ਨਾਂ ਔਰ ਚੰਗੀ ਗੱਲ ਹੈ ਕਿ ਨਾਂ ਬਦਲ ਦਿੱਤਾ ਗਿਆ, ਪਰ ਕੁਝ ਲੋਕ ਇਸ ਨਾਂ ਦੀ ਵਰਤੋਂ ਕਰਦੇ ਨੇ, ਇਸ ਸਰਟੀਫਿਕੇਟ ਦੀ ਦੁਰਵਰਤੋਂ ਕਰਦੇ ਨੇ। ਹੁਣ ਪਤਾ ਲੱਗਾ ਕਿ ਦਿੱਲੀ ਤੋਂ ਲੈ ਕੇ ਯੂਪੀ ਤੱਕ ਇੱਕ ਬਹੁਤ ਵੱਡਾ ਗੈਂਗ ਹੈ ਇਸ ਗੱਲ ਵਾਸਤੇ ਸਰਗਰਮ, ਜਿਹੜਾ ਲੋਕਾਂ ਨੂੰ ਦਿਵਿਆਂਗ ਦੇ ਜਾਂ ਹੈਂਡੀਕੈਪ ਦੇ ਸਰਟੀਫਿਕੇਟ ਜਾਲੀ ਬਣਾ ਬਣਾ ਕੇ ਦਿੰਦਾ, ਔਰ ਉਹਨਾਂ ਦਾ ਡਾਕਟਰਾਂ ਨਾਲ ਵੀ ਤਾਲਮੇਲ ਹੁੰਦਾ, ਉਹ ਡਾਕਟਰ ਚੰਗੇ ਭਲੇ ਬੰਦੇ ਨੂੰ ਵੀ ਲਿਖਦੇ ਆ, ਇਹਨੂੰ ਤਾਂ ਜੀ ਕੰਨਾਂ ਤੋਂ ਨੀ ਸੁਣਦਾ, ਉਹ ਓਦਾਂ ਆ ਜਦੋਂ ਕਰ ਉਹ ਕਹਿੰਦਾ ਮੈਂ ਨੀ ਸੁਣਿਆ। ਅੱਛਾ ਕਈ ਚੰਗੇ ਭਲੇ ਬੰਦੇ ਆ, ਉਹਨਾਂ ਦਾ ਕਹਿ ਕੇ ਕਿਹਦੀ ਨਜ਼ਰ ਪੂਰੀ ਨਹੀਂ, ਦੋ ਕੋਈ ਉਂਗਲ ਘੁਮਾ ਕੇ ਮੈਪ ਦੇ ਉੱਤੇ, ਉਹ ਕਹਿੰਦਾ ਜੀ ਮੈਨੂੰ ਤੇ ਦਿਸਦਾ ਹੀ ਕੱਖ ਨੀ, ਉਹਦਾ ਸਰਟੀਫਿਕੇਟ ਬਣਾ ਦਿੰਦੇ ਆ। ਇਹ ਹੁਣ ਜਦੋਂ ਫੜਿਆ ਗਿਆ, ਪਤਾ ਲੱਗਾ ਕਿ ਕੋਈ ਵੱਡੇ ਅਫਸਰਾਂ ਦੇ ਨਾਂ ਆਉਂਦੇ ਆ, ਪਰ ਕੱਲ ਪਰਸੋਂ ਤੱਕ ਸਾਰੀ ਡਿਟੇਲ ਸਾਹਮਣੇ ਆਵੇਗੀ
1: ਜੀ। ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ, ਪੰਨੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਸਰੋਤਿਆਂ ਨੂੰ ਬੜੀ ਤਫਸੀਲ ਦੇ ਵਿੱਚ ਖਬਰਾਂ ਦੱਸੀਆਂ ਨੇ, ਸ਼ੁਕਰੀਆ ਜੀ।
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
2: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਇਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ, ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ, ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਇਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060, ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
4: ਟਰੱਕ ਚਾੜਨ ਲਈ ਥੱਬਾ

0: ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
1: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
0: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
2: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
0: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ, ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
2: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
2: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
0: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
0: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
4: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
4: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
5: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
7: ਓਹੋ, ਅੱਜ ਫੇਰ ਨੀ ਲੋਡ ਮਿਲਿਆ,
8: ਕੀ ਹੋਇਆ?
7: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
8: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
4: हेलो गोपी, शुक्र है तू फोन चुक लिया। जिद्दण दा नवा घर लिया, सज्जन मित्र फोन चुकनो भी गए।
9: ओ सारे डरदे नहीं चकदे, उन्हां नूं लगदा तू मूविंग लई कहूंगा। कौन इन्ने भारे समान नूं हथ पावे।
4: ओ नहीं भरावा, मैं इंज नहीं करदा। आपां ते हर वार स्टार मूविंग वालियां नूं इक फोन करीदा, ओ बहुत वधिया तरीके नाल सारे घर दा समान सही सलामत बिना किसी झंझट दे मूव कर जांदे आ।
10: अपने घर जां ऑफिस दा समान मूव कराउणा होवे तां स्टार मूविंग दे मलकीत सिंह

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਜਦੋਂ ਤੁਸੀਂ ਨਵਾਂ ਘਰ ਬਣਾਉਂਦੇ ਹੋ ਤਾਂ ਤੁਸੀਂ ਉਹਨਾਂ ਕਮਿਊਨਿਟੀ ਸਹੂਲਤਾਂ ਲਈ ਉਡੀਕ ਨਹੀਂ ਕਰਨਾ ਚਾਹੁੰਦੇ ਜੋ ਉਸ ਥਾਂ ਨੂੰ ਇੱਕ ਅਸਲੀ ਗੁਆਂਢ ਵਰਗਾ ਅਹਿਸਾਸ ਦਿੰਦੀਆਂ ਨੇ ਨਾਰਥ ਈਸਟ ਕੈਲਗਰੀ ਦੇ ਵਿੱਚ ਹਕਸਲੀ ਏਰੀਆ ਜਿੱਥੇ ਪਹਿਲੇ ਪਰਿਵਾਰਾਂ ਦੇ ਆਉਣ ਤੋਂ ਪਹਿਲਾਂ ਹੀ ਪਾਰਕ ਅਤੇ ਪੈਦਲ ਚੱਲਣ ਵਾਲੇ ਰਸਤੇ ਤਿਆਰ ਨੇ ਸ਼ਾਪਸ ਅਤੇ ਸਕੂਲ ਨੇੜੇ ਹੋਣ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੱਕ ਤੇਜ਼ ਪਹੁੰਚ ਦੇ ਨਾਲ ਹਕਸਲੀ ਤੁਹਾਨੂੰ ਜੁੜਿਆ ਰੱਖਦਾ ਬਿਨਾਂ ਜਗ੍ਹਾ ਕੁਦਰਤ ਜਾਂ ਜੀਵਨ ਦੀ ਗੁਣਵੱਤਾ ਦੇ ਨਾਲ ਕੋਈ ਸਮਝੌਤਾ ਕੀਤੇ ਅੱਜ ਹੀ ਹਕਸਲੀ ਦੇ 12 ਸ਼ੋਅ ਹੋਮਸ ਵੇਖੋ ਘਰਾਂ ਦੀ ਕੀਮਤ ਮਿਡ 5 ਲੱਖ ਤੋਂ ਸ਼ੁਰੂ ਵਿਜ਼ਿਟ ਕਰੋ genesisland.com
3: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5878732108 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ

0: ਪ੍ਰੋਵਾਈਡ ਕਰਦੇ ਆ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗਵਰਨਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਆ 8257600983 ਤੇ ਥੈਂਕ ਯੂ
1: कनाडा विच रहंदिया इंश्योरेंस दी बहुत अहमियत है किसी भी तरह दी इंश्योरेंस लई पंजाब इंश्योरेंस दे रीजनल मैनेजर हरपिंदर सिद्धू नाल आज ही संपर्क करो सुपर वीजा लाइफ इंश्योरेंस मॉर्गेज इंश्योरेंस आरईएसपी दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू ए इंश्योरेंस लई नामवर कंपनियां नाल काम करदे हन होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो
2: अपने घर दा दूजा नां आया सुकून ते कैनेडा च घर खरीदना एक वड्डी चुनौती
3: घर खरीदण तो पहला इत्मीनान नाल किसे प्रोफेशनल दी सलाह जरूर लाओ
2: वधिया घर खरीदना पैसे बचाउणे ने सिरदर्दी तो भी बचना ते याद कर लो एक नाम मनदीप सिंह गिल
3: सिर्फ घर खरीदण ले ही नहीं बल्कि वेचना भी होवे ता बिल्कुल सही सलाह देणगे मनदीप सिंह गिल
2: घर खरीदण ते वेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस
3: भरोसे ਰੀਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰੀਅਲਟਰ ਮਨਦੀਪ ਸਿੰਘ ਗਿੱਲ 403-617-1868
1: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
4: सोने घर दी निशानी हुंदी है शानदार फ्लोरिंग जिथे कदम रखदियां ही तुहाडे मेहमान फ्लोरिंग कंपनी दा पता पुछन लग जान ते ओ पता है कैलगरी कारपेट एम्पायर जिथे तुसी ले सकदे हो अपनी पसंद दी फ्लोरिंग दा समान फ्लोरिंग घर दा होवे या होवे कमर्शियल नवा लवाना होवे या होवे रेनोवेशन दा प्लान कारपेट हार्डवुड लेमिनेट टाइल ते होर शानदार फ्लोरिंग दे डिजाइनां नाल भरिया है इना दा शोरूम अज ही इना दे शोरूम ते पुज्जो 2935 19th Street North East Calgary कैलगरी कारपेट Empire. Phone number 403-510-1515 2935 19th Street North East Calgary
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
3: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771 ਐਵੇਨਿਊ
3: ਤੀਜੀ ਲੋਕੇਸ਼ਨ 570-6520 ਫਾਲਕਨਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀਸਕੇਪ ਸਕਿਓਰ
3: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222
3: ਰੇਡੀਓ ਸਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ ਅੱਜ ਦਿਨ ਮੰਗਲਵਾਰ ਸਤੰਬਰ ਮਹੀਨੇ ਦੀ 22 ਤਰੀਕ ਸਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਬਹੁਤ ਸਾਰੀਆਂ ਖਬਰਾਂ 'ਤੇ ਚਰਚਾ ਕਰਨੀ ਆ ਹਮੇਸ਼ਾ ਦੀ ਤਰ੍ਹਾਂ

5 ਵਜੇ ਸਵਲੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ 8 ਵਜੇ ਜਲਾਲ ਇਸਮਾਇਲ ਜੀ ਪ੍ਰੋਗਰਾਮ ਪੇਸ਼ ਕਰਨਗੇ ਆਪਣਾ ਰਸ਼ ਆਵਰ ਵਿਦ ਜਲਾਲ ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਤੇ ਉਹਨਾਂ ਦਾ ਵੇਰਵਾ ਸ਼ੁਰੂਆਤ ਮੌਸਮ ਤੋਂ ਕਰਦੇ ਹੁੰਦੇ ਹਾਂ ਜੀ ਤੇ ਮੌਸਮ ਦੀ ਗੱਲ ਕਰ ਲਈਏ ਮੌਸਮ ਖੁਸ਼ਗਵਾਰ ਹੈ ਕਈ ਦਿਨਾਂ ਤੋਂ ਇਸ ਵੇਲੇ 20 ਡਿਗਰੀ ਸੈਲਸੀਅਸ ਟੈਂਪਰੇਚਰ ਹੈ ਜੇ ਆਉਣ ਵਾਲੇ ਦਿਨਾਂ ਦੀ ਅਸੀਂ ਗੱਲ ਕਰੀਏ ਤਾਂ ਕੱਲ੍ਹ ਨੂੰ ਵੀ ਇਸੇ ਤਰ੍ਹਾਂ 21 ਡਿਗਰੀ ਸੈਲਸੀਅਸ ਉਸ ਤੋਂ ਅਗਲੇ ਦਿਨ ਵੀ 19 ਜਾਂ 20 ਡਿਗਰੀ ਫਿਰ 22 ਡਿਗਰੀ ਫਿਰ ਸਨਿਚਰਵਾਰ ਤੋਂ ਥੋੜ੍ਹਾ ਬਾਰਿਸ਼ ਦੇ ਨਾਲ ਮਾਹੌਲ ਬਦਲੇਗਾ ਅਤੇ ਠੰਡਾ ਮੌਸਮ ਅਤੇ 10-12 ਡਿਗਰੀ ਸੈਲਸੀਅਸ ਟੈਂਪਰੇਚਰ ਜਿਹੜਾ ਹੈ ਉਹ ਰਹਿਣ ਦੀ ਸੰਭਾਵਨਾ ਹੈ ਅੱਜ ਦੇ ਪ੍ਰੋਗਰਾਮ ਵਿੱਚ ਬਹੁਤ ਸਾਰੀਆਂ ਖਬਰਾਂ 'ਤੇ ਚਰਚਾ ਕਰਾਂਗੇ ਵੱਡੀਆਂ ਵੱਡੀਆਂ ਖਬਰਾਂ ਨੇ ਸਾਡੇ ਕੋਲ ਜਿਨ੍ਹਾਂ ਵਿੱਚੋਂ ਸਭ ਤੋਂ ਪ੍ਰਮੁੱਖ ਤੌਰ 'ਤੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਸੰਬਰ ਮਹੀਨੇ ਕੈਨੇਡਾ ਆਉਣ ਦੀ ਸੰਭਾਵਨਾ ਬਣ ਗਈ ਹੈ ਜੀ ਅਤੇ ਵੱਡੇ ਵੱਡੇ ਸਮਝੌਤਿਆਂ 'ਤੇ ਹਸਤਾਖਰ ਕੀਤੇ ਜਾਣਗੇ ਅਜਿਹੀ ਜਾਣਕਾਰੀ ਮਿਲੀ ਹੈ ਇੱਧਰ ਕੈਨੇਡਾ ਅਤੇ ਸੂਬੇ ਅਤੇ ਅਲਬਰਟਾ ਦੇ ਗਵਾਂਢੀ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਸੂਬਾਈ ਚੋਣਾਂ ਅਕਤੂਬਰ ਵਿੱਚ ਆ ਗਈਆਂ ਨੇ ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਐਲਾਨ ਕਰ ਦਿੱਤਾ ਹੈ ਕਿ ਇਲੈਕਸ਼ਨ ਡੇ ਜਿਹੜਾ ਹੈ ਅਕਤੂਬਰ 24 ਨੂੰ ਹੋਵੇਗਾ ਜਦੋਂ ਕਿ ਮਿਊਂਸਪਲ ਇਲੈਕਸ਼ਨ ਜਿਹੜੀ ਹੈ ਜੋ ਲੋਕਲ ਬਾਡੀਜ਼ ਦੀ ਇਲੈਕਸ਼ਨ ਹੁੰਦੀ ਹੈ ਜੀ ਉਹ 17 ਅਕਤੂਬਰ ਨੂੰ ਹੋਵੇਗੀ ਅਤੇ ਉਸ ਤੋਂ ਇੱਕ ਹਫ਼ਤੇ ਬਾਅਦ ਸੂਬਾਈ ਚੋਣਾਂ ਹੋ ਜਾਣਗੀਆਂ ਸੋ ਇਹ ਬੜੀ ਵੱਡੀ ਡਿਵੈਲਪਮੈਂਟ ਹੈ ਅਤੇ ਇਸ ਦੇ ਚੱਲਦਿਆਂ ਰਾਜਨੀਤਿਕ ਜੋ ਬਦਲਾਅ ਪਿਛਲੇ ਦਿਨਾਂ ਦੇ ਵਿੱਚ ਹੋਏ ਸੀ ਉਹਨਾਂ ਵਿੱਚੋਂ ਕਈਆਂ ਨੂੰ ਮੋੜਾ ਪਿਆ ਉਹ ਕਿਵੇਂ ਪਿਆ ਅਤੇ ਕਿਵੇਂ ਲੋਕ ਜਿਹੜੇ ਪਾਰਟੀ ਛੱਡ ਕੇ ਜਾ ਰਹੇ ਸੀ ਵਾਪਸ ਆ ਗਏ ਉਹਦੇ 'ਤੇ ਚਰਚਾ ਕਰਾਂਗੇ ਇੱਧਰ ਅਲਬਰਟਾ ਦੇ ਵਿੱਚ ਵੀ ਸੈਪਰੇਸ਼ਨ ਦੇ ਮੁੱਦੇ 'ਤੇ ਮਾਹੌਲ ਗਰਮ ਹੁੰਦਾ ਜਾ ਰਿਹਾ ਅਕਤੂਬਰ ਮਹੀਨੇ ਦੇ ਵਿੱਚ ਵੋਟਾਂ ਨੇ ਸੈਪਰੇਸ਼ਨ ਦੇ ਮੁੱਦੇ 'ਤੇ ਪ੍ਰੋ ਕੈਨੇਡਾ ਅਤੇ ਜਿਹੜੇ ਸੈਪਰੇਟਿਸਟ ਪ੍ਰੋ ਜਾਂ ਪ੍ਰੋ ਜਿਹੜੇ ਅਗੇਂਸਟ ਸੈਪਰੇਟਿਜ਼ਮ ਦੇ ਹੈਗੇ ਨੇ ਇਹ ਵਿਚਾਰ ਇਸ ਵੇਲੇ ਸਭ ਪਾਸਿਓਂ ਆ ਰਹੇ ਨੇ ਅਤੇ ਇਸੇ ਤਰ੍ਹਾਂ ਇੱਕ ਜੋ ਸਾਂਝ ਪਈ ਹੈ ਉਹ ਹੈ ਅਲਬਰਟਾ ਦੇ ਵਿੱਚ ਸਾਬਕਾ ਐਨ ਡੀ ਪੀ ਲੀਡਰ ਰਿਚਲ ਨੋਟਲੇ ਅਤੇ ਸਾਬਕਾ ਪ੍ਰੀਮੀਅਰ ਜੇਸਨ ਕੈਨੀ ਇਹ ਦੋਵੇਂ ਕੈਨੇਡਾ ਦੇ ਵਿੱਚ ਅਲਬਰਟਾ ਨੂੰ ਰੱਖਣ ਲਈ ਇਕੱਠੇ ਜਿਹੜੇ ਨੇ ਇੱਕਜੁੱਟ ਹੋ ਗਏ ਨੇ ਇਸ ਖਬਰ ਬਾਰੇ ਚਰਚਾ ਕਰਾਂਗੇ ਕੈਨੇਡਾ ਦੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਵਿਰੁੱਧ ਹੋਰ ਕਾਰਵਾਈ ਜਿਹੜੀ ਹੈ ਸਖ਼ਤ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਬਾਅਦ ਕੀ ਹੋ ਰਿਹਾ ਅਤੇ ਸਰਕਾਰ ਹੁਣ ਜਿਹੜੀ ਆ ਉਹ ਕੀ ਕਰ ਰਹੀ ਹੈ ਹੁਣ ਇਸ ਵਿੱਚ ਕੀ ਨਵਾਂ ਸ਼ਿਕੰਜਾ ਜਿਹੜਾ ਕੱਸਿਆ ਜਾਵੇਗਾ ਕੈਨੇਡਾ ਦੇ ਵਿੱਚ ਵਿਜ਼ਟਰ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਪਹਿਲਾਂ ਹੀ ਨਿਯਮ ਜਿਹੜੇ ਸਖ਼ਤ ਕਰ ਦਿੱਤੇ ਗਏ ਭਾਵ ਕਿ ਰਿਫਿਊਜ਼ਲ ਰੇਟ ਬਹੁਤ ਵੱਧ ਗਿਆ ਸੀ ਪਿੱਛੇ ਜਿਹੇ ਕੋਈ ਇੱਕ ਸਮਾਂ ਸੀ ਕੋਵਿਡ ਤੋਂ ਬਾਅਦ ਕਿ ਅਪਰੂਵਲ ਰੇਟ ਬਹੁਤ ਹਾਈ ਸੀ ਅਤੇ ਹੁਣ ਵਿਜ਼ਟਰ ਵੀਜ਼ੇ ਦੇ ਵਿੱਚ ਜੋ ਅਪਲਾਈ ਕਰਨ ਦਾ ਤਰੀਕਾ ਹੈ ਅਤੇ ਇਸ਼ੂ ਕਰਨ ਦਾ ਤਰੀਕਾ ਹੈ ਉਸ ਵਿੱਚ ਹੋਰ ਜ਼ਿਆਦਾ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਨੇ ਇਸ ਨਾਲ ਕੀ ਹੋਵੇਗਾ ਇਹ ਆਪ ਜੀ ਨਾਲ ਸਾਂਝਾ ਕਰਾਂਗੇ ਤੇਲ ਦੀਆਂ ਉੱਚੀਆਂ ਕੀਮਤਾਂ ਕਰਕੇ ਅਲਬਰਟਾ ਸਰਕਾਰ ਨੇ ਸੂਬਾਈ ਤੇਲ ਟੈਕਸ ਜਿਹੜੇ ਨੇ ਅਗਲੇ ਸਾਲ ਦੇ ਅਖੀਰ ਤੱਕ ਇਹਨਾਂ ਨੂੰ ਸਸਪੈਂਡ ਕਰਨ ਦਾ ਜਿਹੜਾ ਹੈ ਉਹ ਐਲਾਨ ਕੀਤਾ ਹੋਰ ਖਬਰਾਂ ਵਿੱਚ ਕੈਨੇਡਾ ਵਿੱਚ ਕਿਰਾਏ ਕਈ ਜਗ੍ਹਾ 'ਤੇ ਫੇਅਰ ਘਟੇ ਨੇ ਆਸਕਿੰਗ ਰੈਂਟ ਘਟੇ ਨੇ ਅਤੇ ਉੱਥੇ ਘਟੇ ਨੇ ਜਿੱਥੇ ਕਿ ਜ਼ਿਆਦਾ ਅਮਰੀਕਾ ਦੇ ਲਗਾਏ ਹੋਏ ਟੈਰਿਫ ਦਾ ਅਸਰ ਹੈ ਸੋ ਇਹ ਆਪਣੇ ਆਪ ਦੇ ਵਿੱਚ ਕੀ ਖਬਰ ਹੈ ਇਹ ਆਪ ਜੀ ਨਾਲ ਸਾਂਝੀ ਕਰਾਂਗੇ ਅਲਬਰਟਾ ਸਰਕਾਰ ਈ ਬਾਈਕ ਜਾਂ ਈ ਸਕੂਟਰ ਜਿਹੜੇ ਨੇ ਜੀ ਉਹਨਾਂ ਵਾਸਤੇ ਕੁਛ ਕਰਨਾ ਚਾਹੁੰਦੀ ਹੈ ਅਤੇ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਕੁਛ ਨਵੇਂ ਨਿਯਮ ਬਣਾਵਾਂਗੇ ਅਤੇ ਇਸ 'ਤੇ ਜਿਹੜੇ ਨਵੇਂ ਨਿਯਮ ਨੇ ਕਿੱਦਾਂ ਦੇ ਹੋਣਗੇ ਕੀ ਹੋਣਗੇ ਇਹ ਤਾਂ ਚਲੋ ਪਤਾ ਲੱਗੇਗਾ ਲੇਕਿਨ ਇਹ ਹਾਦਸੇ ਜਿਹੜੇ ਨੇ ਲਗਾਤਾਰ ਵੱਧ ਰਹੇ ਨੇ ਅਤੇ ਕੁਛ ਲੋਕ ਇਹ ਕਹਿ ਰਹੇ ਨੇ ਕਿ ਬਿਲਕੁਲ ਟਾਈਮ ਹੈ ਕਿ ਅਸੀਂ ਇਹੋ ਜਿਹੇ ਨਿਯਮ ਬਣਾਈਏ ਜਿਸ ਨਾਲ ਈ ਬਾਈਕ ਜਾਂ ਈ ਸਕੂਟਰ ਜਿਹੜੇ ਨੇ ਇਹਨਾਂ ਤੋਂ ਹੋਣ ਵਾਲੇ ਹਾਦਸਿਆਂ ਤੋਂ ਬਚਿਆ ਜਾ ਸਕੇ ਹੋਰ ਖਬਰਾਂ ਵਿੱਚ ਬੈਟਰ ਬਿਜ਼ਨਸ ਬਿਊਰੋ ਵੱਲੋਂ ਇੱਕ ਜਾਣਕਾਰੀ ਦਿੱਤੀ ਗਈ ਹੈ

ਇੱਕ ਨਕਲੀ ਸੋਨੇ ਦੇ ਬਿਸਕੁਟਾਂ ਦੇ ਸਕੈਂਡਲ ਕਰਕੇ $7 ਲੱਖ ਦਾ ਚੂਨਾ ਲੱਗਾ ਜੀ ਕਿਸੇ ਨੂੰ। ਇਹ ਜਾਣਕਾਰੀ ਪ੍ਰੋਗਰਾਮ ਵਿੱਚ ਇਸ ਖਬਰ ਦੀ ਵਿਸਥਾਰ ਨਾਲ ਆਪ ਜੀ ਨਾਲ ਸਾਂਝੀ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਅਗਰ ਤੁਸੀਂ ਬਿਹਤਰੀਨ ਬੈਸਟ ਰੇਟ ਲੈਣੇ ਨੇ ਤੇ ਸੰਪਰਕ ਕਰ ਲਓ 587-832-1208 5872-1208 ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਵਾਈ ਵਾਈ ਸੀ ਹੋਮ ਕੇਅਰ ਵਾਲੇ ਸੁਨੇਹਾ ਦਿੰਦੇ ਨੇ ਕਿ ਜੇ ਤੁਹਾਡੇ ਘਰ ਵਿੱਚ ਬਜ਼ੁਰਗ ਨੇ ਤਾਂ ਉਹਨਾਂ ਦੀ ਸਾਂਭ ਸੰਭਾਲ ਅਸੀਂ ਕਰਾਂਗੇ, ਸਰਕਾਰੀ ਖਰਚੇ ਤੇ ਬਿੱਲ ਸਰਕਾਰ ਨੂੰ ਭੇਜਾਂਗੇ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-0983 ਤੇ ਕਾਲ ਕਰੋ। ਵਾਈ ਵਾਈ ਸੀ ਹੋਮ ਕੇਅਰ। ਓ ਐਸ ਐਸ ਸਮਾਇਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਾਈਜ਼ ਏਰੀਆ ਵਿੱਚ ਖੁੱਲ੍ਹਿਆ ਹੈ ਜੋ ਓ ਐਸ ਐਸ ਸਮਾਇਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ, ਹਫ਼ਤੇ ਦੇ 6 ਦਿਨੇ ਕਲੀਨਿਕ ਖੁੱਲ੍ਹਦਾ। ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ ਨੰਬਰ 587-687-4696। ਮਰਸੀਡੀਜ਼ ਬੈਂਜ਼ ਨਾਰਥ ਈਸਟ ਕੈਲਗਰੀ ਦੇ ਵਿੱਚ ਕੰਟਰੀ ਹਿਲਸ ਦੇ ਉੱਪਰ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਮਰਸੀਡੀਜ਼ ਦੀ, ਅਤੇ ਵਧੀਆ ਡੀਲ ਅਗਰ ਤੁਸੀਂ ਲੈਣੀ ਹੈ ਤਾਂ ਗੌਰਵ ਸ਼ਰਮਾ ਹੋਰਾਂ ਨਾਲ ਕੰਟੈਕਟ ਕਰ ਲਓ। ਫੋਨ 403-903-7657 4039-03-6757। ਜੇਕਰ ਤੁਹਾਨੂੰ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਅਤੇ ਲਾਈਫ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ ਅਤੇ ਮੌਰਗੇਜ ਇੰਸ਼ੋਰੈਂਸ ਦੀਆਂ ਸੇਵਾਵਾਂ ਵਾਸਤੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਕੌਰ ਸਿੱਧੂ ਹੋਰਾਂ ਨੂੰ ਫੋਨ ਕਰ ਸਕਦੇ ਹੋ 403-404-3500 ਪੰਜਾਬ ਇੰਸ਼ੋਰੈਂਸ। ਮਦਰ ਇੰਡੀਆ ਰੈਸਟੋਰੈਂਟ ਜਿੱਥੋਂ ਤੁਸੀਂ ਖਾਣਾ ਟੇਕ ਆਊਟ ਵੀ ਕਰ ਸਕਦੇ ਹੋ, ਡਿਲੀਵਰੀ ਵੀ ਕਰਵਾ ਸਕਦੇ ਹੋ, ਬੈਠ ਕੇ ਵੀ ਖਾ ਸਕਦੇ ਹੋ। ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ ਮਦਰ ਇੰਡੀਆ, ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ। ਫੋਨ 403-936-7777 4039-367-777 ਅਤੇ 24 ਘੰਟੇ 7 ਦਿਨ ਰੈਸਟੋਰੈਂਟ ਖੁੱਲ੍ਹਦਾ ਹੈ ਜੀ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਪਿਕਸਲ ਫੋਟੋ ਸਟੂਡੀਓ, ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਤੁਸੀਂ ਕਿਸੇ ਵੀ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗੌਰਮੈਂਟ ID ਦੀ ਫੋਟੋ ਸਿਰਫ $7 ਵਿੱਚ ਬਣਾਉਣ ਲਈ ਸੰਪਰਕ ਕਰ ਲਓ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ। ਫੋਟੋ ਪ੍ਰਿੰਟਿੰਗ ਵੀ ਬਹੁਤ ਸੋਹਣੀ ਕੁਆਲਿਟੀ ਵਿੱਚ ਕਰਦੇ ਨੇ। ਫੋਨ ਨੰਬਰ 403-947-0060 ਪਿਕਸਲ ਫੋਟੋ ਸਟੂਡੀਓ। ਤੇ ਆਓ ਹੁਣ ਖਬਰਾਂ ਤੇ ਚਰਚਾ ਸ਼ੁਰੂ ਕਰਦੇ ਹਾਂ ਜੀ। ਜਰਾ ਮਾਰਕੀਟ ਦੀ ਗੱਲ ਕਰ ਲਈਏ। ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਹੈ ਇਸ ਵੇਲੇ। WTI ਕਰੂਡ ਆਇਲ ਜੋ ਹੈ ਜੀ ਉਹ $90 ਬੈਰਲ ਤੋਂ ਵੀ ਥੱਲੇ ਟ੍ਰੇਡ ਹੋ ਰਿਹਾ, $88.99 ਪਰ ਬੈਰਲ US ਜਿਹੜੇ ਨੇ ਜੀ ਉਹ ਟ੍ਰੇਡ ਹੋ ਰਿਹਾ। WTI ਤੇ ਬ੍ਰੈਂਟ ਕਰੂਡ ਜੋ ਹੈ $98 ਦੇ ਲਾਗੇ ਟ੍ਰੇਡ ਹੈ। 10 ਦਾ ਫਰਕ ਜਿਹੜਾ ਕਿ ਆਮ ਤੌਰ 'ਤੇ ਹੁੰਦਾ, ਜੋ ਪਿਛਲੇ ਦਿਨਾਂ ਵਿੱਚ ਘੱਟ ਰਿਹਾ ਜੀ, ਉਹ ਜਿਹੜਾ ਹੈ ਉਹ ਇਸ ਵੇਲੇ ਵੀ $10 ਦੇ ਲਾਗੇ ਨੈਚੁਰਲੀ ਜੋ ਕਿ ਹੁੰਦਾ। ਸੋ ਕੀਮਤਾਂ ਦੇ ਵਿੱਚ ਥੋੜ੍ਹੀ ਜਿਹਾ ਸਾਨੂੰ ਜੋ ਗਿਰਾਵਟ ਨਜ਼ਰ ਆ ਰਹੀ ਉਸ ਨਾਲ ਹੋ ਸਕਦਾ ਕਿ ਸਾਨੂੰ ਰਾਹਤ ਮਿਲੇ। ਇੱਕ ਹੋਰ ਖਬਰ ਵੀ ਆਪ ਜੀ ਨਾਲ ਸਾਂਝੀ ਕਰਾਂਗੇ ਜਿਸ ਦੇ ਨਾਲ ਤੁਹਾਨੂੰ ਗੈਸ ਸਟੇਸ਼ਨਾਂ 'ਤੇ ਰਾਹਤ ਮਿਲ ਸਕਦੀ ਹੈ ਜੀ। ਕਰੰਸੀ ਦੀ ਗੱਲ ਕਰ ਲੈਂਦੇ ਹਾਂ। ਇੱਕ ਅਮਰੀਕਨ ਡਾਲਰ ਦੇ $1 $40 ਕੈਨੇਡੀਅਨ, $0.71 $1 ਦੇ ਅਮਰੀਕਨ ਤੁਹਾਨੂੰ ਮਿਲ ਜਾਣਗੇ। ਇੱਕ ਕੈਨੇਡੀਅਨ ਦੇ ₹95.54 ਇੰਡੀਆ ਦੇ, ਅਤੇ ਇੱਕ ਅਮਰੀਕਨ ਦੇ ₹95.54 ਇੰਡੀਆ ਦੇ, ਅਤੇ ਇੱਕ ਕੈਨੇਡੀਅਨ ਦੇ ₹67.98 ਤਕਰੀਬਨ ₹68 ਜਿਹੜੇ ਨੇ ਜੀ ਉਹ ਤੁਹਾਨੂੰ ਮਿਲ ਜਾਣਗੇ ਇੰਡੀਆ ਦੇ। ਅਤੇ ਖਬਰਾਂ ਵੱਲ ਜਰਾ ਕੁ ਧਿਆਨ ਕਰਦੇ ਹਾਂ ਜੀ। ਅਤੇ ਇਹਨਾਂ ਵਿੱਚ ਸਭ ਤੋਂ ਪਹਿਲੀ ਖਬਰ, ਇੰਡੀਆ ਦੇ ਹਾਈ ਕਮਿਸ਼ਨਰ ਜੋ ਕੈਨੇਡਾ ਵਿੱਚ ਹੈਗੇ ਨੇ, ਰਾਜਦੂਤ ਨੇ ਦਿਨੇਸ਼ ਪਟਨਾਇਕ ਨੇ ਇੱਕ ਇੰਟਰਵਿਊ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਸੰਬਰ ਮਹੀਨੇ ਕੈਨੇਡਾ ਇੱਕ ਦੌਰੇ 'ਤੇ ਆਉਣਗੇ, ਅਤੇ ਜਿੱਥੇ ਦੋਵਾਂ ਦੇਸ਼ਾਂ ਦੇ ਵਿਚਕਾਰ ਕਾਫੀ ਸਾਰੇ ਸਮਝੌਤੇ ਹੋਣ ਦੀ ਸੰਭਾਵਨਾ ਹੈ। ਇਹ ਦਿਨੇਸ਼ ਪਟਨਾਇਕ ਦਾ ਕਹਿਣਾ ਹੈ। ਆਪ ਜੀ ਨੂੰ ਪਤਾ ਹੀ ਹੋਵੇਗਾ ਕਿ ਅਸੀਂ ਖਬਰ ਵੀ ਸਾਂਝੀ ਕੀਤੀ ਸੀ ਕਿ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਮਨਿੰਦਰ ਸਿੱਧੂ ਵੀ ਪਿਛਲੇ ਦਿਨਾਂ ਦੇ ਵਿੱਚ ਇੰਡੀਆ ਗਏ ਹੋਏ ਸੀ, ਅਤੇ ਵਪਾਰਕ ਪੱਧਰ 'ਤੇ ਜਿਹੜੀ ਗੱਲਬਾਤ ਹੈ ਬੜੀ ਜ਼ੋਰਦਾਰ ਤਰੀਕੇ ਨਾਲ ਚੱਲ ਰਹੀ ਹੈ, ਅਤੇ ਇੰਡੀਆ ਅਤੇ ਕੈਨੇਡਾ ਦਾ ਵਪਾਰ ਅਗਲ ਆਉਣ ਵਾਲੇ ਸਾਲਾਂ ਦੇ ਵਿੱਚ ਵੱਧ ਹੈ, ਅਤੇ ਇਸ ਵਿੱਚ ਹੈਰਾਨੀ ਨਹੀਂ ਹੋਣੀ ਚਾਹੀਦੀ। ਅਤੇ ਦਿਨੇਸ਼ ਪਟਨਾਇਕ ਜੋ ਇੰਡੀਆ ਦੇ ਰਾਜਦੂਤ ਨੇ, ਹਾਈ ਕਮਿਸ਼ਨਰ ਨੇ, ਉਹਨਾਂ ਨੇ ਇਸ ਗੱਲ 'ਤੇ ਮੋਹਰ ਲਾ ਦਿੱਤੀ ਹੈ। ਅਤੇ ਉਹ ਕਹਿੰਦੇ ਨੇ ਕਿ

ਐਕਸਪੈਕਟਡ ਹੈ ਕਿ ਇੱਕ ਫਰੀ ਟ੍ਰੇਡ ਐਗਰੀਮੈਂਟ, ਇੱਕ ਮੁਕਤ ਵਪਾਰ ਸਮਝੌਤਾ ਜਿਹੜਾ ਹੈ ਜੀ, ਕਰ ਮੁਕਤ ਵਪਾਰ ਜਿਹੜਾ ਹੈ ਉਹ ਹੋਵੇਗਾ, ਜਿਸ ਵਿੱਚ ਜਿਹਦੀਆਂ ਨੈਗੋਸ਼ੀਏਸ਼ਨ ਜਿਹੜੀ ਉਹਦੇ ਜਿਹੜੀ ਦਸੰਬਰ ਵਿੱਚ ਜਿਹੜਾ ਸਮਝੌਤਾ ਹੋਣਾ ਉਹਦੀ ਗੱਲਬਾਤ ਜਿਹੜੀ ਹੈ ਨਵੰਬਰ ਵਿੱਚ ਉਹ ਚੱਲ ਰਹੀ ਹੈ ਅਤੇ ਨਵੰਬਰ ਵਿੱਚ ਉਸਨੂੰ ਮੁਕੰਮਲ ਕਰ ਲਿਆ ਜਾਵੇਗਾ ਅਤੇ ਉਸ ਤੋਂ ਬਾਅਦ ਨਰਿੰਦਰ ਮੋਦੀ ਕੈਨੇਡਾ ਆਉਣਗੇ ਤਾਂ ਕਿ ਉਸ ਸਮਝੌਤੇ ਦੇ ਉੱਪਰ ਹਸਤਾਖਰ ਕੀਤੇ ਜਾ ਸਕਣ। ਦਿਨੇਸ਼ ਪਟਨਾਇਕ ਐਕਸਪੈਕਟ ਕਰਦੇ ਨੇ, ਕਹਿੰਦੇ ਨੇ ਕਿ ਐਕਸਪੈਕਟਡ ਹੈ ਕਿ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜਿਹੜੇ ਨੇ ਇਹ ਐਗਰੀਮੈਂਟ ਦੇ ਉੱਪਰ ਸਾਈਨ ਕਰਨਗੇ, ਜਿਸ ਵਿੱਚ ਡਿਫੈਂਸ, ਐਰੋਸਪੇਸ ਅਤੇ ਹੋਰ ਸਮਝੌਤਿਆਂ 'ਤੇ ਸਹੀ ਪਾਈ ਜਾਵੇਗੀ। ਅਤੇ ਉਹ ਵੀ ਕਹਿੰਦੇ ਨੇ ਕਿ ਹੋਰ ਵੀ ਕਈ ਖੇਤਰ ਹੈਗੇ ਨੇ ਜਿੱਥੇ ਕਿ ਟੈਲੈਂਟ ਅਤੇ ਇਨੋਵੇਸ਼ਨ ਸਟਰੈਟਜੀ ਜਿਹੜੀ ਹੈ ਫਰਵਰੀ ਵਿੱਚ ਜਿਹੜੀ ਹੈ ਉਹ ਲਾਂਚ ਕੀਤੀ ਜਾਵੇਗੀ, ਜਿੱਥੇ ਦੋਵਾਂ ਦੇਸ਼ਾਂ ਦੇ ਐਜੂਕੇਸ਼ਨਲ ਜਿਹੜੇ ਨੇ ਉਹ ਸਿੱਖਿਆ ਦੇ ਖੇਤਰ ਦੇ ਸੰਬੰਧ ਜਿਹੜੇ ਨੇ ਉਹ ਕਾਇਮ ਕੀਤੇ ਜਾਣਗੇ। ਅਤੇ ਹਾਈ ਕਮਿਸ਼ਨਰ ਦੇ ਦੱਸਣ ਮੁਤਾਬਕ ਇਸ ਨਰਿੰਦਰ ਮੋਦੀ ਦੇ ਦੌਰੇ ਦੀ ਜਿਹੜੀ ਵਿਜ਼ਿਟ ਦੀਆਂ ਡਿਟੇਲਸ ਜਿਹੜੀਆਂ ਨੇ ਜੀ ਉਹ ਅਜੇ ਤੱਕ ਨਿਕਲ ਨਹੀਂ ਆਈਆਂ। ਇਹ ਡੀਲ ਜਿਹੜੀਆਂ ਨੇ ਦੋਵਾਂ ਦੇਸ਼ਾਂ ਦੇ ਵਿੱਚ ਵਪਾਰਕ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਅਤੇ ਰੁਕਾਵਟਾਂ ਨੂੰ ਹਟਾਉਣ ਲਈ ਨਵੰਬਰ 2025 ਦੇ ਵਿੱਚ ਸ਼ੁਰੂ ਹੋਈਆਂ ਸੀ, ਜਦੋਂ ਮਾਰਕ ਕਾਰਨੀ ਜਿਹੜੇ ਸੀ ਉਹ ਯੂ ਐੱਸ ਏ ਦੇ ਉੱਪਰ ਜੋ ਡਿਪੈਂਡੈਂਸ ਹੈ ਜੋ ਕੈਨੇਡਾ ਵਾਲੇ ਉਹਨਾਂ ਵੱਲ ਹੀ ਜ਼ਿਆਦਾ ਧਿਆਨ ਹੁੰਦਾ ਸੀ, ਉਸ ਪਾਸਿਓਂ ਧਿਆਨ ਹਟਾਉਣ ਲਈ ਅਤੇ ਹੋਰਨਾਂ ਮੁਲਕਾਂ ਵੱਲ ਮੂਵ ਕਰਨ ਲਈ ਕੈਨੇਡਾ ਵਾਲਿਆਂ ਨੇ ਜੋ ਕੰਮ ਰੰਭਿਆ ਹੋਇਆ ਉਸ ਵਿੱਚ ਇੰਡੀਆ ਨੂੰ ਵੀ ਸ਼ਾਮਲ ਕੀਤਾ ਗਿਆ। ਮਾਰਕ ਕਾਰਨੀ ਪਹਿਲੇ ਆਪਣੇ ਸਰਕਾਰੀ ਦੌਰੇ 'ਤੇ ਇੰਡੀਆ ਗਏ ਸੀ ਐਜ਼ ਏ ਪ੍ਰਾਈਮ ਮਿਨਿਸਟਰ, ਅਤੇ ਡਿਪਲੋਮੈਟਿਕ ਜੋ ਸੰਬੰਧ ਵਿਗੜੇ ਹੋਏ ਸੀ ਦੋਵਾਂ ਦੇਸ਼ਾਂ ਦੇ ਦਰਮਿਆਨ ਅਤੇ ਉਸ ਨੂੰ ਅੱਗੇ ਵਧਾਉਣ ਲਈ, ਉਸ ਨੂੰ ਸਹੀ ਕਰਨ ਲਈ ਇਹ ਕੰਮ ਜਿਹੜਾ ਕੀਤਾ ਹੋਇਆ ਸੀ। 2023 ਵਿੱਚ ਆਪ ਜੀ ਨੂੰ ਯਾਦ ਹੋਵੇਗਾ ਕਿ ਜਸਟਿਨ ਟਰੂਡੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਭਾਈ ਹਰਦੀਪ ਸਿੰਘ ਨਿੱਜਰ ਦੀ ਕਤਲ ਦੀ ਜਿਹੜੀ ਕਿਸਮ ਦਾ ਇਲਜ਼ਾਮ ਹੈ ਕਤਲ ਦਾ ਉਹ ਭਾਰਤ ਸਰਕਾਰ 'ਤੇ ਲਾਇਆ ਸੀ, ਅਤੇ ਉਸ ਤੋਂ ਬਾਅਦ ਸੰਬੰਧ ਹੋਰ ਵਿਗੜਦੇ ਚਲੇ ਗਏ, ਇੱਕ ਦੂਸਰੇ ਦੇ ਡਿਪਲੋਮੈਟ ਵੀ ਜਿਹੜੇ ਘਟਾ ਦਿੱਤੇ ਗਏ ਕੱਢ ਦਿੱਤੇ ਗਏ ਅਤੇ ਬੜੇ ਤਿੱਖੇ ਤਿੱਖੇ ਇਲਜ਼ਾਮ ਲੱਗੇ। ਲੇਕਿਨ ਫਿਰ ਜਦੋਂ ਮਾਰਕ ਕਾਰਨੀ ਪ੍ਰਾਈਮ ਮਿਨਿਸਟਰ ਬਣਦੇ ਨੇ ਅਤੇ ਇਲੈਕਸ਼ਨ ਹੁੰਦੀ ਹੈ ਕੈਨੇਡਾ ਦੇ ਵਿੱਚ ਅਤੇ ਇਲੈਕਸ਼ਨ ਜਿੱਤਦੇ ਨੇ, ਉਸ ਤੋਂ ਬਾਅਦ ਹਾਲਾਤਾਂ ਵਿੱਚ ਫਰਕ ਪਿਆ ਅਤੇ ਹੁਣ ਜਿਵੇਂ ਮੈਂ ਪਹਿਲਾਂ ਦੱਸਿਆ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਮਨਿੰਦਰ ਸਿੱਧੂ ਉਹਨਾਂ ਨੇ ਵੀ ਸੋਮਵਾਰ ਨੂੰ ਗੱਲ ਕੀਤੀ ਸੀ ਕਿ ਮੇਰੀ ਇੰਡੀਆ ਦੇ ਕਾਮਰਸ ਮਿਨਿਸਟਰ ਪਿਊਸ਼ ਗੋਇਲ ਦੇ ਨਾਲ ਲੰਬੀ ਚੌੜੀ ਗੱਲਬਾਤ ਹੋਈ ਹੈ ਅਤੇ ਵਿਜ਼ਿਟ ਉਹਨਾਂ ਦਾ ਮੁੰਬਈ ਦੇ ਵਿੱਚ ਬੰਬੇ ਦੇ ਵਿੱਚ ਗਏ ਹੋਏ ਸੀ ਅਤੇ ਉੱਥੇ ਅਸੀਂ ਬਹੁਤ ਮੁੱਦਿਆਂ 'ਤੇ ਕਾਫੀ ਰੀਅਲ ਪ੍ਰੋਗਰੈਸ ਜਿਹੜੀ ਹੈ ਜੀ ਕੀਤੀ ਹੈ। ਦਿਨੇਸ਼ ਪਟਨਾਇਕ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਅਤੇ ਉਹ ਕਦੋਂ ਉਸ 'ਤੇ ਮੋਹਰ ਲੱਗਦੀ ਹੈ ਅਤੇ ਪੱਕਾ ਹੁੰਦਾ ਹੈ ਕਿ ਨਰਿੰਦਰ ਮੋਦੀ ਆਉਣਗੇ ਅਤੇ ਨਵੀਂ ਦਿੱਲੀ ਦਾ ਆਟਵਾ ਦੇ ਨਾਲ ਜਿਹੜਾ ਰਿਲੇਸ਼ਨ ਹੈ ਇਹ ਕਿੰਨਾ ਕੁ ਮਜ਼ਬੂਤ ਹੋ ਸਕਦਾ ਜਾਂ ਕਿਵੇਂ ਹੋ ਸਕਦਾ ਇਹ ਅਜੇ ਪਤਾ ਨਹੀਂ ਹੈ। ਪਰ ਕੀ ਜੋ ਸਵਾਲ ਖੜ੍ਹੇ ਨੇ ਜੀ ਪਹਿਲਾਂ ਤੋਂ ਜੋ ਪਿਛਲੀਆਂ ਸਰਕਾਰਾਂ ਨੇ ਜਾਂ ਜਸਟਿਨ ਟਰੂਡੋ ਦੀ ਸਰਕਾਰ ਨੇ ਜਾਂ ਆਰ ਸੀ ਐਮ ਪੀ ਨੇ ਜਾਂ ਸੀ ਸੀ ਐਸ ਨੇ ਜਾਂ ਆਈ ਜਿਹੜੀਆਂ ਹੋਰ ਕੰਪਨੀਆਂ ਜਿਹੜੀਆਂ ਹੋਰ ਏਜੰਸੀਆਂ ਹੈਗੀਆਂ ਨੇ ਕੈਨੇਡਾ ਦੀਆਂ, ਮਾਫ਼ ਕਰਨਾ, ਉਹਨਾਂ ਵੱਲੋਂ ਜੋ ਲਾਏ ਗਏ ਸੀ ਕੀ ਉਹਨਾਂ 'ਤੇ ਕੋਈ ਉਹਨਾਂ ਦਾ ਵੀ ਜਵਾਬ ਮਿਲ ਸਕੇਗਾ ਜਾਂ ਨਹੀਂ ਇਹ ਪਤਾ ਨਹੀਂ ਹੈ। ਦੂਸਰਾ ਅਸੀਂ ਖ਼ਬਰ ਆਪ ਜੀ ਨਾਲ ਇਸੇ ਸੰਬੰਧ ਦੇ ਵਿੱਚ ਅਸੀਂ ਇਹ ਵੀ ਸ਼ਾਮਲ ਕਰ ਲੈਂਦੇ ਹਾਂ, ਇਸ ਦੇ ਨਾਲ ਹੀ ਜੋੜ ਲੈਂਦੇ ਅਸੀਂ ਕਿ ਕੈਨੇਡਾ ਦੇ ਵਿੱਚ ਜੋ ਇੱਕ ਜੋ ਲੋਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਜਿਹੜਾ ਐਲਾਨਿਆ ਗਿਆ ਸੀ ਅਤੇ ਇਹਦੇ ਵਿੱਚ ਹੁਣ ਇੱਕ ਤਾਜ਼ਾ ਰਿਪੋਰਟ ਜਿਹੜੀ ਹੈ ਉਹ ਟੋਰੰਟੋ ਸਨ ਦੀ ਇੱਕ ਰਿਪੋਰਟ 'ਤੇ ਆਧਾਰਿਤ ਅਸੀਂ ਆਪ ਜੀ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਲੋਰੈਂਸ ਬਿਸ਼ਨੋਈ ਗੈਂਗ ਦਾ ਜਿਹੜਾ ਨੈੱਟਵਰਕ ਹੈ ਉਸ ਦੇ ਵਿਰੁੱਧ ਕੈਨੇਡਾ ਦੀ ਫੈਡਰਲ ਪੁਲਿਸ ਸਰਵਿਸਿਜ਼ ਜਿੰਨੀਆਂ ਵੀ ਹੈਗੀਆਂ ਨੇ ਆਰ ਸੀ ਐਮ ਪੀ ਅਤੇ ਹੋਰ ਅਤੇ ਸੁਰੱਖਿਆ ਏਜੰਸੀਆਂ ਨੇ ਆਪਣੀ ਸਖਤਾਈ ਕਰਨੀ ਸ਼ੁਰੂ ਕੀਤੀ ਹੈ ਅਤੇ ਇਸ ਰਿਪੋਰਟ ਦੇ ਮੁਤਾਬਕ ਲੋਰੈਂਸ ਬਿਸ਼ਨੋਈ ਦੇ ਨਾਂ ਦੀ ਵਰਤੋਂ ਕਰਕੇ ਕੈਨੇਡਾ ਦੇ ਵਿੱਚ ਜੋ ਪੰਜਾਬੀ ਮੂਲ ਦੇ ਬਿਜ਼ਨਸ ਪਰਸਨ ਨੇ ਉਹਨਾਂ ਨੂੰ ਧਮਕਾਉਣਾ, ਫਰੌਤੀਆਂ ਮੰਗਣਾ, ਗੋਲੀਆਂ ਚਲਾਉਣੀਆਂ, ਅੱਗਾਂ ਲਾਉਣੀਆਂ, ਇਹਨਾਂ ਘਟਨਾਵਾਂ ਵਿੱਚ ਕਾਫੀ ਵਾਧਾ ਹੋ ਗਿਆ, ਜਿਸ ਤੋਂ ਬਾਅਦ ਕੈਨੇਡੀਅਨ ਪ੍ਰਸ਼ਾਸਨ ਨੇ ਹੁਣ ਇਸ ਮਾਮਲੇ 'ਤੇ ਹੋਰ ਸਖਤੀ ਕਰਨ ਦਾ ਫੈਸਲਾ ਲਿਆ। ਇਹ ਸਾਰਾ ਕੁਛ ਜੋ ਸਕਿਉਰਿਟੀ ਏਜੰਸੀਜ਼ ਹੈਗੀਆਂ ਨੇ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀਆਂ ਰਿਪੋਰਟਾਂ ਤੋਂ ਸਾਹਮਣੇ ਆਇਆ ਕਿ ਸਾਊਥ ਏਸ਼ੀਅਨ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਅਤੇ ਇਸ ਗੈਂਗ ਦੇ ਗੁੰਡੇ ਜਿਹੜੇ ਨੇ ਜੀ ਸੋਸ਼ਲ ਮੀਡੀਆ 'ਤੇ ਫੋਨ ਕਾਲਾਂ ਰਾਹੀਂ ਧਮਕੀਆਂ ਦੇ ਕੇ ਲੱਖਾਂ ਡਾਲਰਾਂ ਦੀ ਫਰੋਤੀਆਂ ਵਸੂਲਦੇ ਨੇ ਜਾਂ ਵਸੂਲਣ ਦੀ ਕੋਸ਼ਿਸ਼ ਕਰਦੇ ਨੇ। ਸੋ ਪਿਛਲੇ ਦਿਨਾਂ ਦੇ ਵਿੱਚ ਹੀ ਕੈਨੇਡਾ ਪੁਲਿਸ ਨੇ ਕੈਨੇਡਾ ਦੇ ਪੁਲਿਸ ਸਿਸਟਮ ਦੇ ਵਿੱਚ ਅਜਿਹੇ ਬਹੁਤ ਸਾਰੇ ਅਨਸਰਾਂ ਦੀ ਐਸੋਸੀਏਟਸ ਜਿਹੜੇ ਨੇ ਲੋਰੈਂਸ ਬਿਸ਼ਨੋਈ ਗਰੁੱਪ

ਦੇ ਸੋ ਕਾਲਡ ਹੈਗੇ ਨੇ ਉਹਨਾਂ ਦੀ ਪਛਾਣ ਕੀਤੀ ਗਈ ਅਤੇ ਉਹਨਾਂ ਨੂੰ ਡਿਪੋਰਟ ਕਰਨ ਦਾ ਵੀ ਕੰਮ ਤੇਜ਼ ਕੀਤਾ ਗਿਆ ਅਤੇ ਫੈਡਰਲ ਪੁਲਿਸ ਦਾ ਇਹ ਕਹਿਣਾ ਕਿ ਕੈਨੇਡਾ ਵਿੱਚ ਔਰਗਨਾਈਜ਼ਡ ਕ੍ਰਾਈਮ ਜਾਂ ਵਿਦੇਸ਼ੀ ਅੱਤਵਾਦੀ ਜਾਂ ਗੈਂਗਸਟਰਾਂ ਦੇ ਨੈੱਟਵਰਕ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸੋ ਇਹ ਇਹ ਹੈਗੀਆਂ ਨੇ ਲੇਕਿਨ ਇਹਦੇ ਵਿੱਚ ਡਿਪੋਰਟੇਸ਼ਨਸ ਕਾਫੀ ਹੋਈਆਂ ਨੇ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਜੋ ਸਹਿਯੋਗ ਹੈ ਉਹ ਇਹਨਾਂ ਨੂੰ ਹੁਣ ਮਿਲ ਰਿਹਾ ਜਿਸ ਵਿੱਚ ਐੱਫ ਬੀ ਆਈ ਅਤੇ ਹੋਰ ਜਿਹੜੀਆਂ ਅੰਤਰਰਾਸ਼ਟਰੀ ਏਜੰਸੀਆਂ ਹੈਗੀਆਂ ਨੇ ਉਹ ਟਰਾਂਸਨੈਸ਼ਨਲ ਨੈੱਟਵਰਕ ਦਾ ਦੇ ਮਾਸਟਰ ਮਾਈਂਡਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਨੇ ਲੇਕਿਨ ਕਿੰਨੀ ਕੁ ਇਸ ਵਿੱਚ ਕਾਮਯਾਬੀ ਮਿਲੇਗੀ ਆਪਣੇ ਆਪ 'ਚ ਬਹੁਤ ਵੱਡਾ ਸਵਾਲ ਹੈ ਪਰ ਲੋਰੈਂਸ ਬਿਸ਼ਨੋਈ ਗਰੁੱਪ ਦੇ ਵਿਰੁੱਧ ਸਰਕਾਰ ਐਕਟਿਵ ਹੈ ਅਤੇ ਸਪੈਸ਼ਲ ਜਿਹੜੇ ਕੁਛ ਪੁਲਿਸ ਦੇ ਯੂਨਿਟ ਬਣਾ ਕੇ ਇਸ ਤਰ੍ਹਾਂ ਗਰੁੱਪ ਬਣਾ ਕੇ ਜੋ ਪ੍ਰੋਜੈਕਟ ਬਣਾ ਕੇ ਉਹ ਕੰਮ ਕੀਤਾ ਜਾਂਦਾ ਜਿਵੇਂ ਐਡਮਿੰਟਨ ਦੇ ਵਿੱਚ ਫੜਨ ਲਈ ਇਹਨਾਂ ਨੂੰ ਪ੍ਰੋਗਰਾਮ ਜਿਹੜਾ ਸੀ ਇੱਕ ਓਪਰੇਸ਼ਨ ਗੈਸ ਲਾਈਟ ਜਿਹੜਾ ਸੀ ਉਹਦੇ ਤਹਿਤ ਕਾਬੂ ਕੀਤਾ ਗਿਆ ਸੋ ਇੰਡੀਆ ਦੇ ਪ੍ਰਾਈਮ ਮਿਨਿਸਟਰ ਦਾ ਕੈਨੇਡਾ ਆਉਣਾ ਕਿਹੋ ਜਿਹਾ ਹੋਵੇਗਾ ਅਤੇ ਕਿਸ ਤਰ੍ਹਾਂ ਦੇ ਸਮਝੌਤੇ ਹੋਣਗੇ ਕਿ ਕੁਛ ਨੇੜਤਾ ਵਧੇਗੀ ਜਾਂ ਕਿ ਇਹਨਾਂ ਸਮਝੌਤਿਆਂ ਦੇ ਵਿੱਚ ਕੀ ਪੰਜਾਬੀਆਂ ਨੂੰ ਵੀ ਕੋਈ ਰਾਹਤ ਹੋਵੇਗੀ ਇਹਨਾਂ ਜੋ ਜੋ ਜਿੰਨੇ ਭਾਰਤ ਦੇ ਵਸ਼ਿੰਦੇ ਜਾਂ ਭਾਰਤੀ ਮੂਲ ਦੇ ਲੋਕ ਹੋਰਨਾਂ ਮੁਲਕਾਂ ਵਿੱਚ ਵੱਸਦੇ ਨੇ ਉਸ ਤੋਂ ਸਭ ਤੋਂ ਵੱਡੀ ਗਿਣਤੀ ਕੈਨੇਡਾ ਵਿੱਚ ਹੈ ਕਿ ਪੰਜਾਬ ਨੂੰ ਕੁਛ ਉਡਾਨਾਂ ਮਿਲ ਸਕਣਗੀਆਂ ਹਾਲਾਂਕਿ ਲੱਗਦਾ ਬਿਲਕੁਲ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਦਾ ਹੱਬ ਐਂਡ ਸਪੋਕ ਇਨੀਸ਼ੀਏਟਿਵ ਜਿਹੜਾ ਇੰਡੀਅਨ ਗੌਰਮੈਂਟ ਨੇ ਸ਼ੁਰੂ ਕੀਤਾ ਹੋਇਆ ਕਿ ਅਸੀਂ ਦੇਸ਼ ਦੀਆਂ 5-7 ਏਅਰਪੋਰਟਾਂ ਨੂੰ ਇਸ ਦੇ ਵਿੱਚ ਸ਼ਾਮਿਲ ਕਰਕੇ ਕੇਂਦਰ ਬਣਾ ਕੇ ਉੱਥੋਂ ਹੀ ਆਸੇ ਪਾਸੇ ਨੂੰ ਫਲਾਈਟਾਂ ਕੱਢਣੀਆਂ ਨੇ ਅਤੇ ਅਸੀਂ ਹੋਰ ਜਿਹੜੇ ਏਅਰਪੋਰਟਸ ਨੇ ਉਹਨਾਂ ਨੂੰ ਸਿੱਧੀਆਂ ਫਲਾਈਟਾਂ ਅਸੀਂ ਨਹੀਂ ਫੋਰਨ ਤੋਂ ਦੇਣੀਆਂ ਤੋ ਜਿਹਨਾਂ ਵਿੱਚ ਹੋਰ ਕਈ ਏਅਰਪੋਰਟਸ ਹੈਗੀਆਂ ਨੇ ਲੇਕਿਨ ਅੰਮ੍ਰਿਤਸਰ ਜਾਂ ਚੰਡੀਗੜ੍ਹ ਨੂੰ ਨਹੀਂ ਸ਼ਾਮਿਲ ਕੀਤਾ ਗਿਆ ਕਿ ਉਹ ਕੰਮ ਹੋ ਸਕੇਗਾ ਇਹ ਬਹੁਤ ਵੱਡੇ ਵੱਡੇ ਸਵਾਲ ਨੇ ਕਿ ਇਹ ਇਹ ਏਜੰਡੇ 'ਤੇ ਵੀ ਹੈ ਇਹ ਵੀ ਹਾਲੇ ਤੱਕ ਵੱਡਾ ਸਵਾਲ ਹੈ ਕੰਮ ਹੋਣਾ ਤੋਂ ਬਾਅਦ ਦੀ ਗੱਲ ਹੈ ਕਿ ਇਹ ਏਜੰਡੇ 'ਤੇ ਵੀ ਹੈ ਜਾਂ ਸਰਕਾਰ ਕੁਛ ਕਰ ਰਹੀ ਹੈ ਕਿ ਕੈਨੇਡੀਅਨ ਏਅਰਲਾਈਨਾਂ ਜਿਹੜੀਆਂ ਹੈਗੀਆਂ ਨੇ ਏਅਰ ਕੈਨੇਡਾ ਨੂੰ ਜਿਹੜਾ ਹੈ ਉੱਥੇ ਲੈਂਡਿੰਗ ਰਾਈਟਸ ਜਿਹੜੇ ਨੇ ਅੰਮ੍ਰਿਤਸਰ ਦੇ ਵਿੱਚ ਜਾਂ ਹੋਰਨਾਂ ਜਗ੍ਹਾ 'ਤੇ ਜਾਂ ਚੰਡੀਗੜ੍ਹ ਜਾਂ ਕਿਤੇ ਦਿੱਤੇ ਜਾਣਗੇ ਹੋਰ ਇੰਨੇ ਸ਼ਹਿਰਾਂ ਵਿੱਚ ਹੈਗੇ ਨੇ ਸੋ ਇਹ ਬਹੁਤ ਵੱਡੇ ਸਵਾਲ ਨੇ ਜੀ ਸੋ ਇਹ ਇਹਨਾਂ ਦੇ ਜਵਾਬ ਕੀ ਸਾਨੂੰ ਮਿਲ ਸਕਣਗੇ ਇਹ ਪਤਾ ਨਹੀਂ ਹੈ ਜੀ ਅਜੇ ਤੱਕ ਇੱਧਰ ਰਾਜਨੀਤਿਕ ਹਲਚਲ ਤੇਜ਼ ਹੈ ਅਤੇ ਅਸੀਂ ਦੇਖ ਚੁੱਕੇ ਹਾਂ ਕੁਝ ਸਮੇਂ ਤੋਂ ਕਿ ਜਦੋਂ ਸਰਕਾਰ ਜਿਹੜੀ ਹੈ ਜੀ ਉਹਨਾਂ ਕੋਲ ਫੁੱਲ ਪ੍ਰੋਪਰ ਮੈਜੋਰਿਟੀ ਨਾ ਹੋਵੇ ਅਤੇ ਜਦੋਂ ਉਹਨਾਂ ਨੂੰ ਲੱਗਦਾ ਕਿ ਹੁਣ ਸਾਡੀ ਸਪੋਰਟ ਵਧੀ ਹੋਈ ਹੈ ਅਤੇ ਉਹ ਕਈ ਵਾਰ ਫਿਰ ਇਲੈਕਸ਼ਨਾਂ ਜਲਦੀ ਕਰਵਾ ਦਿੰਦੇ ਨੇ ਅਤੇ ਇਹ ਪਹਿਲਾਂ ਅਸੀਂ ਓਂਟੇਰੀਓ ਵਿੱਚ ਦੇਖ ਚੁੱਕੇ ਹਾਂ ਜਦੋਂ ਡਗ ਫੋਰਡ ਜਿਹੜੇ ਨੇ ਉਹਨਾਂ ਨੂੰ ਲੱਗਾ ਕਿ ਉੱਧਰੋਂ ਅਮਰੀਕਾ ਵਾਲਾ ਕੰਮ ਚੱਲ ਰਿਹਾ ਅਤੇ ਅਗਲੀਆਂ ਇਲੈਕਸ਼ਨਾਂ ਕਿਉਂ ਨਾ ਜਿਹੜਾ ਪਹਿਲਾਂ ਕਰਵਾ ਲਈਏ ਅਤੇ ਮੇਰੀ ਪਾਪੂਲੈਰਿਟੀ ਅਜੇ ਠੀਕ ਠਾਕ ਹੈ ਉਹਨਾਂ ਨੇ ਕਰਵਾਈਆਂ ਅਤੇ ਬੜੇ ਕਾਮਯਾਬ ਹੋਏ ਅਤੇ ਉਸ ਇਲੈਕਸ਼ਨ ਦੇ ਵਿੱਚ ਡਗ ਫੋਰਡ ਦੀ ਪਾਰਟੀ ਨੂੰ ਬਹੁਤ ਵੱਡੇ ਪੱਧਰ 'ਤੇ ਮੈਜੋਰਿਟੀ ਜਿਹੜੀ ਆ ਉਹ ਮਿਲੀ ਹੈ ਅਤੇ ਹੁਣ ਇਸੇ ਤਰ੍ਹਾਂ ਦਾ ਜਿਹੜਾ ਕੰਮ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹ ਲੱਗਦਾ ਕਿ ਹੋਵੇਗਾ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਾਲਾਂਕਿ ਜਿਹੜੀਆਂ ਪਿਛਲੀਆਂ ਚੋਣਾਂ ਸੀਗੀਆਂ ਜੀ ਉਹ 2 ਸਾਲ ਪਹਿਲਾਂ ਹੀ ਹੋਈਆਂ ਨੇ 4 ਸਾਲ ਦਾ ਸਮਾਂ ਹੁੰਦਾ ਕੈਨੇਡਾ ਦੇ ਵਿੱਚ ਅਤੇ 2024 ਦੇ ਅਕਤੂਬਰ ਵਿੱਚ ਹੋਈਆਂ ਸੀ ਅਤੇ ਉਦੋਂ ਨਿਊ ਡੈਮੋਕ੍ਰੈਟਿਕ ਪਾਰਟੀ ਜਿਹੜੀ ਬੀ ਸੀ ਦੀ ਹੈ ਜੀ ਉਹਨਾਂ ਨੂੰ ਬਹੁਤ ਹਲਕੀ ਜਿਹੀ ਮੈਜੋਰਿਟੀ ਮਿਲੀ ਸੀ ਅਤੇ 47 ਸੀਟਾਂ ਮਿਲੀਆਂ ਸੀ ਅਤੇ ਉਹਨਾਂ ਨੂੰ 47 ਹੀ ਚਾਹੀਦੀਆਂ ਸੀ ਮੈਜੋਰਿਟੀ ਲਈ ਇੱਕ ਸੀਟ ਉਸ ਤੋਂ ਘੱਟ ਹੁੰਦੀ ਤਾਂ ਫਿਰ ਮੈਜੋਰਿਟੀ ਨਹੀਂ ਸੀ ਬਣਦੀ ਅੱਧ ਤੋਂ ਇੱਕ ਵੱਧ ਅਤੇ ਡੇਵਿਡ ਈਬੀ ਉਦੋਂ ਉੱਥੇ ਬਣੇ ਸੀਗੇ ਜੀ ਅਤੇ ਕੰਜ਼ਰਵੇਟਿਵ ਪਾਰਟੀ ਜਿਹੜੀ ਹੈ ਉਹਨਾਂ ਨੂੰ 44 ਸੀਟਾਂ ਮਿਲੀਆਂ ਸੀ 2024 ਅਕਤੂਬਰ ਦੀ ਇਹ ਕਹਾਣੀ ਹੈ ਅਤੇ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਤੁਰੰਤ ਬਾਅਦ ਹੀ ਪਾਸਾ ਪਲਟਣਾ ਸ਼ੁਰੂ ਹੋ ਗਿਆ 2024 ਦੇ ਅਕਤੂਬਰ ਤੋਂ ਬਾਅਦ ਦਸੰਬਰ ਜਦੋਂ ਆਉਂਦਾ ਹੈ ਤਾਂ ਟਰੰਪ ਆ ਜਾਂਦੇ ਨੇ ਜਿੱਤ ਕੇ ਅਤੇ ਟਰੰਪ ਆਉਂਦੇ ਨੇ ਅਤੇ ਇੱਧਰ ਜਸਟਿਨ ਟਰੂਡੋ ਅਸਤੀਫਾ ਦੇ ਦਿੰਦੇ ਨੇ ਅਤੇ ਮਾਰਕ ਕਾਰਨੀ ਬਣ ਜਾਂਦੇ ਨੇ ਅਤੇ ਸਾਰਾ ਕੁਛ ਉਲਟ ਪੁਲਟ ਹੋ ਗਿਆ ਕੰਜ਼ਰਵੇਟਿਵ ਪਾਰਟੀ ਲਈ ਅਤੇ ਉੱਥੇ ਬਹੁਤ ਥੋੜ੍ਹੇ ਜਿਹੇ ਫਰਕ ਨਾਲ ਜਿਹੜੀ ਸਰਕਾਰ ਚਲਾ ਰਹੀ ਸੀ ਇੱਕ ਸੀਟ ਦੀ ਉਹਨਾਂ ਕੋਲ ਸੀ ਅਤੇ ਲੇਕਿਨ ਪਿਛਲੇ ਹਫ਼ਤਿਆਂ ਦੇ ਵਿੱਚ ਜਾਂ ਮਹੀਨਿਆਂ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਕਈ MLA ਜਿਹੜੇ ਸੀ ਉਹ ਕੌਕਸ ਛੱਡ ਗਏ ਅਤੇ NDP ਵੀ ਜੁਆਇਨ ਕੀਤੀ ਗਈਆਂ ਨੇ ਪਰ ਜਿਹੜਾ ਇੱਕ ਕਹਿ ਸਕਦੇ ਹਾਂ ਕਿ NDP ਦੀ ਸਰਕਾਰ ਚੱਲ ਰਹੀ ਸੀ ਕਿਸੇ ਨਾ ਕਿਸੇ ਤਰੀਕੇ ਅਤੇ ਕੰਜ਼ਰਵੇਟਿਵ ਪਾਰਟੀ ਵਿੱਚ ਚੰਗਾ ਜਿਹੜਾ ਖਲਾਰਾ ਜਿਹਾ ਇੱਕ ਪਿਆ ਹੋਇਆ ਸੀ ਲੇਕਿਨ ਹੁਣ ਪਿਛਲੇ ਦਿਨਾਂ ਤੋਂ ਜੋ ਡੇਵਿਡ ਈਬੀ ਹੁਣਾਂ ਨੇ ਕੋਈ ਸਟੈਂਡ ਲਏ ਅਮਰੀਕਾ ਵਾਲੇ ਰੌਲੇ ਰੱਪੇ ਦੇ ਚੱਲਦਿਆਂ

0: ਉਹਨਾਂ ਨੂੰ ਲੱਗਾ ਕਿ ਮੇਰੀ ਸਥਿਤੀ ਮਜ਼ਬੂਤ ਹੈ ਅਤੇ ਕਾਫੀ ਕੁਝ ਹੋ ਰਿਹਾ ਸੀ ਅਤੇ ਆਲਰੇਡੀ ਜੋ ਅਕਤੂਬਰ 17 ਨੂੰ ਉੱਥੇ ਬ੍ਰਿਟਿਸ਼ ਕੋਲੰਬੀਆ ਵਿੱਚ ਮਿਊਂਸੀਪਲ ਇਲੈਕਸ਼ਨ ਹੋਣੀ ਆ ਜਿਹਦੇ ਵਿੱਚ ਕੌਂਸਲਰ ਅਤੇ ਮੇਅਰ ਵਗੈਰਾ ਚੁਣੇ ਜਾਂਦੇ ਨੇ ਸੋ 17 ਅਕਤੂਬਰ ਨੂੰ ਉਹ ਇਲੈਕਸ਼ਨ ਹੈ ਅਤੇ 24 ਅਕਤੂਬਰ ਨੂੰ ਇਹ ਕਹਿ ਲਓ ਕਿ ਅੱਜ ਤੋਂ ਤਕਰੀਬਨ ਮਹੀਨੇ ਬਾਅਦ ਜਿਹੜੀ ਹੈ ਬ੍ਰਿਟਿਸ਼ ਕੋਲੰਬੀਆ ਵਿੱਚ ਉਹ ਸੂਬਾਈ ਚੋਣਾਂ ਦੀ ਸਿਟੀ ਵਿਸਲ ਜਿਹੜੀ ਹੈ ਜੀ ਵਜਾ ਦਿੱਤੀ ਗਈ ਹੈ ਬੀ ਸੀ ਦੇ ਪ੍ਰੀਮੀਅਰ ਡੀਵੀ ਡੀ ਪੀ ਉਹ ਕੰਪੇਨ ਕਰਨਗੇ ਹੁਣ ਦੁਬਾਰਾ ਅਤੇ ਈ ਬੀ ਦੀ ਸਰਕਾਰ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਅਨਾਊਂਸਮੈਂਟ ਕੀਤੀਆਂ ਜਿਸ ਵਿੱਚ ਹੈਲਥ ਕੇਅਰ ਦੇ ਮਾਮਲੇ ਦੇ ਵਿੱਚ ਬਹੁਤ ਸਾਰੀਆਂ ਇਨਵੈਸਟਮੈਂਟ ਕੀਤੀਆਂ ਗਈਆਂ ਉਦੋਂ ਤੋਂ ਲੱਗ ਰਿਹਾ ਸੀ ਬਹੁਤ ਸਾਰੇ ਲੋਕਾਂ ਨੂੰ ਕਿ ਹੋ ਸਕਦਾ ਹੈ ਕਿ ਜਲਦੀ ਚੋਣਾਂ ਕਰਵਾ ਦਿੱਤੀਆਂ ਜਾਣ ਸੋ ਜਿਹੜਾ ਉਹਨਾਂ ਨੇ ਪ੍ਰੋਵਿੰਸ਼ੀਅਲ ਸੇਲਸ ਟੈਕਸ ਨੂੰ ਐਕਸਪੈਂਡ ਕਰਨ ਦਾ ਜਿਹੜਾ ਹੈ ਉਹ ਐਲਾਨ ਕੀਤਾ ਉਹ ਜਿਹੜਾ ਸੀ ਉਹਨਾਂ ਨੂੰ ਪੌਜ਼ ਕਰਨ ਦਾ ਐਲਾਨ ਕੀਤਾ ਸੀ ਅਤੇ ਇਸ ਤੋਂ ਵੀ ਲੱਗਾ ਅਤੇ ਫਿਰ ਬੀ ਸੀ ਦੇ ਫੈਰੀ ਵੈਸਲ ਜਿਹੜੇ ਹੈਗੇ ਨੇ ਜੀ ਉਹਨਾਂ ਨੂੰ ਪ੍ਰੋਵਿੰਸ ਦੇ ਵਿੱਚ ਹੀ ਬਣਾਉਣ ਦਾ ਬਿਲਡ ਕਰਨ ਦਾ ਇੱਕ ਐਲਾਨ ਸੀ ਇਹ ਸਾਰੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਪੋਲੀਟੀਕਲੀ ਕਰੈਕਟ ਬਿਆਨ ਹੈਗੇ ਨੇ ਅਤੇ ਉਸ ਵਿੱਚ ਲੱਗਦਾ ਸੀ ਕਿ ਉਹ ਚੋਣਾਂ ਲਈ ਉਹ ਅੱਗੇ ਵੱਧ ਸਕਦੇ ਨੇ ਸੋ ਅੱਜ ਉਹ ਉਹ ਕਹਿੰਦੇ ਨੇ ਕਿ ਯੈਸ ਇਹ ਮੌਕਾ ਆ ਗਿਆ ਅਤੇ ਅਸੀਂ ਜਿਹੜਾ ਹੈ ਜੋ ਜੋ ਵਰਲਡ ਆਰਡਰ ਜੋ ਇਸ ਵੇਲੇ ਖਿਲ ਰਿਹਾ ਪਿਆ ਅਤੇ ਕੈਨੇਡੀਅਨਾਂ ਲਈ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਾਸੀਆਂ ਲਈ ਇਹ ਅਹਿਮ ਮੌਕਾ ਕਿ ਅਸੀਂ ਇੱਕ ਮਜ਼ਬੂਤ ਸਰਕਾਰ ਚੁਣੀਏ ਅਤੇ ਅਸੀਂ ਫਿਰ ਜਿਹੜਾ ਅਸੀਂ ਅਕਤੂਬਰ 24 ਦਾ ਦਿਨ ਚੁਣ ਲਿਆ ਸੋ ਪ੍ਰੋਵਿੰਸ ਜਿਹੜੀ ਹੈ ਉਹ ਅਲਬਰਟਾ ਤੋਂ ਦੇ ਨਾਲ ਲੱਗਦੀ ਜਿਹੜੀ ਵੈਸਟ ਵਾਲੇ ਪਾਸੇ ਪ੍ਰੋਵਿੰਸ ਆ ਉੱਥੇ ਇਲੈਕਸ਼ਨ ਜਿਹੜੀਆਂ ਨੇ ਹੋ ਰਹੀਆਂ ਨੇ ਸੋ ਡੇਵਿਡ ਈਬੀ ਜਾਂ ਹੁਣ ਕੰਜ਼ਰਵੇਟਿਵ ਜੋ ਕਿ ਜਿਨ੍ਹਾਂ ਦਾ ਇਹ ਕਹਿ ਲਓ ਕਿ ਬੜੀਆਂ ਮੁਸ਼ਕਲਾਂ ਦੇ ਵਿੱਚ ਉਹ ਫਸੇ ਹੋਏ ਸੀ ਕਿ ਉਹਨਾਂ ਦੇ ਲੀਡਰ ਤੱਕ ਰਿਜ਼ਾਈਨ ਕਰ ਗਿਆ ਅਤੇ ਹੁਣ ਹਲੇ ਕੱਲ੍ਹ ਹੀ ਉਹਨਾਂ ਨੇ ਜਿਹੜਾ ਹੈ ਸਾਬਕਾ ਲੀਡਰ ਰਸਟਰਡ ਨੂੰ ਜੌਨ ਰਸਟਰਡ ਨੂੰ ਜਿਹੜਾ ਹੈ ਇੰਟਰਿਮ ਲੀਡਰ ਬਣਾਇਆ ਅੰਤਰਿਮ ਆਗੂ ਬਣਾਇਆ ਅਤੇ ਪਰ ਇਹਨਾਂ ਨੂੰ ਕੁਛ ਐੱਮ ਐੱਲ ਏ ਛੱਡ ਗਏ ਸੀ ਇਹ ਖਾਸ ਗੱਲ ਸੁਣਨ ਵਾਲੀ ਹੈ ਕਿ 5 ਐੱਮ ਐੱਲ ਏ ਉਹਨਾਂ ਦੇ ਵਿੱਚੋਂ ਵਾਪਸ ਆ ਗਏ ਨੇ ਜਿਨ੍ਹਾਂ ਨੂੰ ਪਤਾ ਲੱਗਾ ਕਿ ਡੇਵੀ ਡੀ ਪੀ ਇਲੈਕਸ਼ਨ ਅਨਾਊਂਸ ਕਰਨ ਲੱਗੇ ਨੇ ਉਹਨਾਂ ਦੇ ਐਲਾਨ ਕਰਨ ਤੋਂ ਪਹਿਲਾਂ ਵਾਪਸ ਆ ਗਿਆ ਸੋ ਇੰਟਰਿਮ ਬੀ ਸੀ ਕੰਜ਼ਰਵੇਟਿਵ ਲੀਡਰ ਲੋਨ ਡੋਰਕਸਨ ਜਿਹੜੇ ਨੇ ਉਹ ਉਹਨਾਂ ਨੇ ਕਈ ਐੱਮ ਐੱਲ ਏ ਗਵਾਏ ਪਿਛਲੇ ਦਿਨਾਂ ਦੇ ਵਿੱਚ 13 ਦੇ ਲਾਗੇ ਦੱਸੇ ਜਾਂਦੇ ਨੇ ਸੋ ਇੱਕ ਹੁਣ ਜਿਹੜਾ ਹੈ ਇੱਕ ਮੋੜਾ ਜਿਹੜਾ ਪਿਆ ਕਿ ਮੌਕਾ ਦੇਖ ਕੇ ਉਹ ਸਾਰੇ ਵਾਪਸ ਉਹਨਾਂ ਵਿੱਚੋਂ 5 ਤੇ ਘੱਟੋ ਘੱਟ ਜਿਹੜੇ ਨੇ ਵਾਪਸ ਆ ਗਏ ਨੇ ਸੋ ਇਹ ਐਲਾਨ ਕਿਹੋ ਜਿਹਾ ਹੋਵੇਗਾ ਅਤੇ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਸੀ ਕਿ ਜੋ ਭਾਰਤੀ ਭਾਈਚਾਰਾ ਇੰਡੀਅਨ ਮੂਲ ਦਾ ਹੈ ਜਾਂ ਪੰਜਾਬੀ ਹੈ ਇਹਨਾਂ ਵੱਲੋਂ ਵੱਡੇ ਪੱਧਰ 'ਤੇ ਵੋਟਾਂ ਜਿਹੜੀਆਂ ਨੇ ਉਹ ਕੰਜ਼ਰਵੇਟਿਵ ਨੂੰ ਪਾਈਆਂ ਗਈਆਂ ਸੀ ਕਿ ਇਸ ਵਾਰੀ ਫੇਰ ਪਾਉਣਗੇ ਕੀ ਬਣੇਗਾ ਇਹ ਪਤਾ ਨਹੀਂ ਹੈ ਸੋ ਇਹ ਬੜੀ ਇੰਟਰਸਟਿੰਗ ਇਲੈਕਸ਼ਨ ਜਿਹੜੀ ਹੈ ਜੀ ਉਹ ਇੱਧਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋਣ ਵਾਲੀ ਹੈ
1: ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4496 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ

0: 5306696 Swana Boulevard Northeast Calgary Pixel Photo Studio Zindagi de palanu qaid karde hoye ek photo ek vaar
1: Road te nava truck chadan layi thabba notan da lagda hai ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
2: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
3: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
3: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
3: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
3: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
4: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
3: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
4: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
3: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
5: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋ ਦਾ ਫੋਨ ਨੰਬਰ ਹੈ 403-616-2445
7: ਓਹੋ ਅੱਜ ਫੇਰ ਨੀ ਲੋਡ ਮਿਲਿਆ
8: ਕੀ ਹੋਇਆ
7: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
8: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
4: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
3: ਉਹ ਸਾਰੇ

ਚੱਕਣ ਦੀ ਜਿਹੜੀ ਇੱਕ ਅਬਿਲਟੀ ਹੈ ਉਹ ਪੂਰੀ ਕੀਤੀ ਜਾਊਗੀ। ਸੋ ਕੈਨੇਡੀਅਨ ਪ੍ਰਸ਼ਾਸਨ ਕਿੰਨੀ ਕੁ ਸਖਤੀ ਕਰੇਗਾ ਇਹਦੇ ਬਾਰੇ ਪਤਾ ਨਹੀਂ ਹੈ। ਪਹਿਲਾਂ ਇਹ ਵੀ ਸੀ ਕਿ 40 ਜਿਹੜੇ ਮਾਪਦੰਡ ਨੇ ਹੁਣ ਇਹ ਵੀਜ਼ਾ ਦੇਣ ਦੇ ਕ੍ਰਾਈਟੇਰੀਆ, ਇਸ ਵਿੱਚ ਕੰਟਰੀ ਲੈਵਲ ਵੀਜ਼ਾ ਪਾਲਿਸੀ ਫਰੇਮਵਰਕ ਜਿਹੜਾ ਉਹਦਾ ਹਿੱਸਾ ਆ ਦੱਸੇ ਗਏ ਨੇ। ਹੁਣ ਕਿਸੇ ਵੀ ਦੇਸ਼ ਦੇ ਨਾਗਰਿਕਾਂ ਲਈ ਵੀਜ਼ਾ ਲਾਗੂ ਕਰਨਾ, ਹਟਾਉਣਾ, ਨਿਯਮ ਤੈਅ ਕਰਨੇ, ਸਾਰੇ ਜਿਹੜੇ ਨੇ ਉਹਨਾਂ ਚੀਜ਼ਾਂ ਨੂੰ ਘੋਖ ਕੇ ਇਹ ਜਿਹੜਾ ਇੰਡੀਵਿਜੁਅਲ ਲੈਵਲ 'ਤੇ ਇਹ ਦੇਖਿਆ ਜਾਵੇਗਾ ਕਿ ਕਿਹਨੂੰ ਵੀਜ਼ਾ ਦੇਣਾ ਅਤੇ ਕਿਹਨੂੰ ਨਹੀਂ ਜਾਣਾ। ਕੁਛ ਚੀਜ਼ਾਂ ਇਹ ਹੈ ਕਿ 10 ਸਾਲਾਂ ਦਾ ਵੀਜ਼ਾ ਹੁਣ ਡਿਫਾਲਟ ਨਹੀਂ ਹੈ। ਪਹਿਲਾਂ 10 ਸਾਲ ਦਾ ਮਲਟੀਪਲ ਦੇ ਦਿੱਤਾ ਜਾਂਦਾ ਸੀ, ਉਹ ਨਹੀਂ ਰਹੇਗਾ ਹੁਣ। ਆਟੋਮੈਟਿਕ ਸਟੈਂਡਰਡ ਨਹੀਂ ਹੋਵੇਗਾ, ਦੇ ਮਿਲ ਸਕਦਾ ਕਿਸੇ ਨੂੰ ਪਰ ਜ਼ਰੂਰੀ ਨਹੀਂ। ਵੀਜ਼ਾ ਅਫਸਰ ਹਰ ਕੇਸ ਦੀ ਇੰਡੀਵਿਜੁਅਲ ਤੌਰ 'ਤੇ ਇਹ ਕਰਨਗੇ ਕਿ ਵੀਜ਼ਾ ਸਿੰਗਲ ਐਂਟਰੀ ਹੈ ਜਾਂ ਮਲਟੀਪਲ ਐਂਟਰੀ, ਅਤੇ ਮਿਆਦ ਕਿੰਨੀ ਹੋਵੇਗੀ। ਜੇਕਰ ਕਿਸੇ ਖਾਸ ਮਕਸਦ, ਵਿਆਹ, ਗ੍ਰੈਜੂਏਸ਼ਨ ਜਾਂ ਕਿਸੇ ਖਾਸ ਕਾਨਫਰੰਸ ਲਈ ਹੈ ਤਾਂ ਉਦੋਂ ਸਿੰਗਲ ਐਂਟਰੀ ਵੀਜ਼ਾ ਦਿੱਤੇ ਜਾਣ ਦੀ ਸੰਭਾਵਨਾ ਜਿਹੜੀ ਆ ਉਹ ਪੋਸੀਬਿਲਟੀ ਉਹ ਜ਼ਿਆਦਾ ਹੋ ਜਾਂਦੀ ਹੈ। ਕੁਛ ਹੋਰ ਚੀਜ਼ਾਂ ਹੈਗੀਆਂ ਨੇ ਤਾਂ ਇਹਦੇ ਦੇ ਵਿੱਚ ਫੀਸਾਂ ਵਗੈਰਾ ਨੂੰ ਵੀ ਜਿਹੜਾ ਕੁਛ ਕੰਸੋਲੀਡੇਟ ਕੀਤਾ ਗਿਆ ਹੈ। ਇਹ ਵੀ ਕੀਤਾ ਗਿਆ ਕਿ ਨਵੇਂ ਨਿਯਮਾਂ ਦੇ ਤਹਿਤ ਵੀ ਜੇ ਕੈਨੇਡਾ ਪਹੁੰਚ ਵੀ ਜਾਂਦਾ ਕੋਈ ਵੀਜ਼ਾ ਲੈ ਕੇ ਤਾਂ ਕੋਈ ਸ਼ੱਕੀ ਗੱਲ ਸਾਹਮਣੇ ਆਉਂਦੀ ਹੈ ਤਾਂ ਫਿਰ ਸਰਕਾਰ ਕੋਲ ਵੀਜ਼ਾ ਰੱਦ ਕਰਨ ਦਾ ਵੀ ਜਿਹੜਾ ਉਹਨਾਂ ਨੂੰ ਹੱਕ ਦਿੱਤਾ ਗਿਆ ਹੈ ਜੀ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ 'ਤੇ ਅਗਰ ਤੁਸੀਂ ਬਿਹਤਰੀਨ ਬੈਸਟ ਰੇਟ ਲੈਣੇ ਨੇ ਤਾਂ ਸੰਪਰਕ ਕਰ ਲਓ 587-8 5872-1208 ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਵਾਈ ਵਾਈ ਸੀ ਹੋਮ ਕੇਅਰ ਵਾਲੇ ਸੁਨੇਹਾ ਦਿੰਦੇ ਨੇ ਕਿ ਜੇ ਤੁਹਾਡੇ ਘਰ ਵਿੱਚ ਬਜ਼ੁਰਗ ਨੇ ਤਾਂ ਉਹਨਾਂ ਦੀ ਸਾਂਭ ਸੰਭਾਲ ਅਸੀਂ ਕਰਾਂਗੇ, ਸਰਕਾਰੀ ਖਰਚੇ 'ਤੇ ਬਿੱਲ ਸਰਕਾਰ ਨੂੰ ਭੇਜਾਂਗੇ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-0983 'ਤੇ ਕਾਲ ਕਰੋ। ਵਾਈ ਵਾਈ ਸੀ ਹੋਮ ਕੇਅਰ। ਓਐਸਏ ਸਮਾਇਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਾਈਜ਼ ਏਰੀਆ ਵਿੱਚ ਖੁੱਲ੍ਹਿਆ ਹੈ ਜੀ ਓਐਸਏ ਸਮਾਇਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ, ਹਫ਼ਤੇ ਦੇ 6 ਦਿਨ ਕਲੀਨਿਕ ਖੁੱਲ੍ਹਦਾ। ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ ਨੰਬਰ 587-687-4496। ਮਰਸੀਡੀਜ਼ ਬੈਂਜ਼ ਨਾਰਥ ਈਸਟ ਕੈਲਗਰੀ ਦੇ ਵਿੱਚ ਕੰਟਰੀ ਹਿਲਸ ਦੇ ਉੱਪਰ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਮਰਸੀਡੀਜ਼ ਦੀ, ਅਤੇ ਵਧੀਆ ਡੀਲ ਅਗਰ ਤੁਸੀਂ ਲੈਣੀ ਹੈ ਤਾਂ ਗੌਰਵ ਸ਼ਰਮਾ ਹੋਇਆ ਨਾਲ ਕੰਟੈਕਟ ਕਰ ਲਓ। ਫੋਨ 403-903-6757 4039-03-6757। ਜੇਕਰ ਤੁਹਾਨੂੰ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਅਤੇ ਲਾਈਫ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ ਅਤੇ ਮੌਰਗੇਜ ਇੰਸ਼ੋਰੈਂਸ ਦੀਆਂ ਸੇਵਾਵਾਂ ਵਾਸਤੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਕੌਰ ਸਿੱਧੂ ਹੋਰਾਂ ਨੂੰ ਫੋਨ ਕਰ ਸਕਦੇ ਹੋ 403-404-3500 ਪੰਜਾਬ ਇੰਸ਼ੋਰੈਂਸ। ਮਦਰ ਇੰਡੀਆ ਰੈਸਟੋਰੈਂਟ ਜਿੱਥੋਂ ਤੁਸੀਂ ਖਾਣਾ ਟੇਕ ਆਊਟ ਵੀ ਕਰ ਸਕਦੇ ਹੋ, ਡਿਲੀਵਰੀ ਵੀ ਕਰਵਾ ਸਕਦੇ ਹੋ, ਬੈਠ ਕੇ ਵੀ ਖਾ ਸਕਦੇ ਹੋ। ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ ਮਦਰ ਇੰਡੀਆ, ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ। ਫੋਨ 403-936-7777 4039-36-7777 ਅਤੇ 24 ਘੰਟੇ 7 ਦਿਨ ਰੈਸਟੋਰੈਂਟ ਖੁੱਲ੍ਹਦਾ ਹੈ ਜੀ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਪਿਕਸਲ ਫੋਟੋ ਸਟੂਡੀਓ, ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਤੁਸੀਂ ਕਿਸੇ ਵੀ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗੌਰਮੈਂਟ ID ਦੀ ਫੋਟੋ ਸਿਰਫ $7 ਵਿੱਚ ਬਣਾਉਣ ਲਈ ਸੰਪਰਕ ਕਰ ਲਓ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ। ਫੋਟੋ ਪ੍ਰਿੰਟਿੰਗ ਵੀ ਬਹੁਤ ਸੋਹਣੀ ਕੁਆਲਿਟੀ ਵਿੱਚ ਕਰਦੇ ਨੇ। ਫੋਨ ਨੰਬਰ 403-947-0060 ਪਿਕਸਲ ਫੋਟੋ ਸਟੂਡੀਓ। ਬਾਕੀ ਦੀਆਂ ਖਬਰਾਂ ਵੱਲ ਚੱਲਦੇ ਹਾਂ ਜੀ। ਅਲਬਰਟਾ ਸਰਕਾਰ ਵੱਲੋਂ ਫਿਊਲ ਟੈਕਸ ਨੂੰ ਤੇਲ ਦੀਆਂ ਵਧੀਆਂ ਕੀਮਤਾਂ ਕਰਕੇ ਜਿਹੜਾ ਹੈ ਉਹ ਕੁਝ ਸਮੇਂ ਲਈ ਰੱਦ ਕੀਤਾ ਗਿਆ ਇਸ ਸਾਲ ਦੇ ਅਖੀਰ ਤੱਕ। ਗਵਰਨਮੈਂਟ ਆਫ ਅਲਬਰਟਾ ਨੇ ਪ੍ਰੋਵਿੰਸ਼ੀਅਲ ਫਿਊਲ ਟੈਕਸ ਇਸ ਸਾਲ ਦੇ ਅਖੀਰ ਤੱਕ ਰੋਕ ਦਿੱਤਾ। ਡੈਨੀਅਲ ਸਮਿਥ ਨੇ ਇਹ ਅਨਾਊਂਸਮੈਂਟ ਕੈਲਗਰੀ ਬਿਜ਼ਨਸ ਦੇ ਵਿੱਚ, ਉਹਨਾਂ ਨੇ ਕੈਲਗਰੀ ਚੈਂਬਰ ਆਫ ਕਾਮਰਸ ਦੇ ਵਿੱਚ ਉਹਨਾਂ ਜਿਹੜੀ ਸੀ ਉਹ ਸੁਣਾਈ। ਸਮਿਥ ਦਾ ਕਹਿਣਾ ਹੈ ਕਿ ਵੈਸਟ ਟੈਕਸਸ ਇੰਟਰਮੀਡੀਏਟ ਜੋ WTI ਕਰੂਡ ਹੈ ਉਹ $90 ਪਰ ਬੈਰਲ ਦੇ ਲਾਗੇ ਐਵਰੇਜ ਰਿਹਾ ਪਿਛਲੇ ਮਹੀਨੇ, ਅਤੇ ਜਿਹਦੇ ਨਾਲ 13 ਸੈਂਟ ਪ੍ਰੋਵਿੰਸ਼ੀਅਲ ਫਿਊਲ ਜੋ ਅਸੀਂ ਲੈਂਦੇ ਹਾਂ 1 ਲੀਟਰ ਦਾ, ਉਸ ਨੂੰ ਜਿਹੜਾ ਹੈ 1 ਅਕਤੂਬਰ ਤੋਂ ਸ਼ੁਰੂ ਹੋ ਕੇ ਦਸੰਬਰ ਦੇ ਅਖੀਰ ਤੱਕ ਅਸੀਂ ਰੋਕ ਰਹੇ ਹਾਂ। ਸੋ ਇਸ ਨਾਲ ਲੋਕਾਂ ਨੂੰ ਰਾਹਤ ਮਿਲੇਗੀ। ਅਤੇ ਇਸ ਅਨਾਊਂਸਮੈਂਟ ਦੇ ਨਾਲ ਜਿਹੜਾ ਹੈ ਕਿ ਫੈਡਰਲ ਲੈਜਿਸਲੇਸ਼ਨ ਹੈ ਜਿਸ ਵਿੱਚ ਸਸਪੈਂਡ ਕੀਤਾ ਗਿਆ

ਫੈਡਰਲ ਫਿਊਲ ਟੈਕਸ ਉਹ ਪੂਰੇ ਸਾਲ ਲਈ ਉਹਦੀ ਬਰਾਬਰਤਾ ਹੋਵੇਗੀ ਸੋ ਇਹਦੇ ਨਾਲ ਅਲਬਰਟਾ ਵਾਸੀਆਂ ਨੂੰ ਜਿਹੜਾ ਹੈ ਗੈਸ ਸਟੇਸ਼ਨਾਂ 'ਤੇ ਰਾਹਤ ਮਿਲ ਸਕਦੀ ਹੈ ਕੈਨੇਡਾ ਵਿੱਚ ਕਿਰਾਏ ਘਟੇ ਨੇ ਕੀ ਤੁਹਾਨੂੰ ਲੱਗਦਾ ਕਿਰਾਏ ਘਟੇ ਨੇ ਜੇ ਨਹੀਂ ਲੱਗਦਾ ਤਾਂ ਥੋੜ੍ਹਾ ਜਿਹਾ ਕੰਪੇਅਰ ਕਰਕੇ ਦੇਖੋ ਉਸ ਪੀਕ ਦੇ ਨਾਲੋਂ ਉਸ ਉਚਾਈ ਦੇ ਨਾਲੋਂ ਜੋ ਕਦੇ ਬਹੁਤ ਜ਼ਿਆਦਾ ਸੀ ਅਤੇ ਜਾਂ ਰਿਪੋਰਟਸ 'ਤੇ ਨਜ਼ਰ ਮਾਰੋ ਜੋ ਅਸੀਂ ਸਾਂਝੀਆਂ ਕਰਦੇ ਹਾਂ ਉਹ ਸੁਣੋ rentals.ca and urbanation ਦੀ ਰਿਪੋਰਟ ਜਿਹੜੀ ਹੈ ਉਹ ਅਸੀਂ ਅਕਸਰ ਸਾਂਝੀ ਕਰਦੇ ਰਹਿੰਦੇ ਹਾਂ ਜੋ ਕੈਨੇਡਾ ਦੇ ਵਿੱਚ ਜੋ ਆਸਕਿੰਗ ਰੈਂਟ ਹੈ ਉਹਨਾਂ ਦਾ ਲੇਖਾ ਜੋਖਾ ਕਰਦੇ ਰਹਿੰਦੇ ਨੇ ਕਿ ਕਿੱਥੇ ਕਿੰਨਾ ਕੁ ਕਿਰਾਇਆ ਮੰਗਿਆ ਜਾ ਰਿਹਾ ਐਵਰੇਜ ਰੈਂਟ ਪ੍ਰਾਈਸ ਕਈ ਜਗ੍ਹਾ 'ਤੇ 11% ਵੀ ਘੱਟ ਗਈ ਹੈ ਉਹ ਕਿਹੜੇ ਸ਼ਹਿਰ ਨੇ ਐਵਰੇਜ ਰੈਂਟ ਪ੍ਰਾਈਸ ਪਿਛਲੇ ਸਾਲ ਨਾਲੋਂ ਵੀ 11% ਇਹ ਮੰਨਦੇ ਨੇ ਉਹ ਕਿਹੜੇ ਸ਼ਹਿਰ ਨੇ ਜੀ ਉਹ ਵਿੰਡਸਰ ਹੈ ਹੈਮਿਲਟਨ ਹੈ ਕਿਚਨਰ ਹੈ ਕੈਂਬਰਿਜ ਵਾਟਰਲੂ ਬ੍ਰੈਂਟਫਰਡ ਜੇ ਇੱਕ ਤਰੀਕੇ ਨਾਲ ਦੇਖਿਆ ਜਾਵੇ ਤਾਂ ਸਾਰੇ ਇੱਕੋ ਲਾਈਨ ਦੇ ਵਿੱਚ ਇਹ ਸ਼ਹਿਰ ਨੇ ਲਾਗੇ ਛਾਗੇ ਨੇ ਕਿਉਂ ਇੱਥੇ ਘਟੇ ਨੇ ਕਿਉਂਕਿ ਇੱਥੇ ਆਟੋ ਅਤੇ ਸਟੀਲ ਸੈਕਟਰ ਦਾ ਐਕਸਪੋਜ਼ਰ ਬਹੁਤ ਹੈ ਅਤੇ ਕੈਨੇਡੀਅਨ ਚੈਂਬਰ ਆਫ ਕਾਮਰਸ ਦੇ ਦੱਸਣ ਮੁਤਾਬਕ ਇੱਥੇ ਹੀ ਜ਼ਿਆਦਾ ਅਮਰੀਕਾ ਦੁਆਰਾ ਲਾਏ ਗਏ ਟੈਰਿਫ ਦਾ ਅਸਰ ਹੋਇਆ ਅਲੂਮੀਨੀਅਮ ਅਤੇ ਹੋਰ ਕਈ ਚੀਜ਼ਾਂ ਵੀ ਜਿਹੜਾ ਆ ਉਹ ਇੱਥੋਂ ਜਾਂਦੀਆਂ ਨੇ ਆਟੋ ਇੰਡਸਟਰੀ ਇਸ ਖੇਤਰ ਦੇ ਵਿੱਚ ਬਹੁਤ ਹੈ ਅਤੇ ਉਹਦਾ ਇੰਪੈਕਟ ਪਿਆ ਇੱਧਰ ਪੱਛਮ ਵਾਲੇ ਪਾਸੇ ਪ੍ਰਿੰਸ ਜਾਰਜ ਨਨਾਇਮੋ ਕੈਮਲੂਪਸ ਦੇ ਵਿੱਚ ਵੀ ਲੰਬਰ ਜੋ ਲੱਕੜ ਹੈ ਜੀ ਉਹਦੇ ਜਿਹੜੇ ਉਹਦੀ ਵਿਕਰੀ ਅਮਰੀਕਾ ਨੂੰ ਘਟੀ ਹੈ ਉਹਦੇ ਵਿੱਚ ਵੀ ਅਸਰ ਪਿਆ ਇੱਥੇ ਵੀ ਕਿਰਾਏ ਇਕਦਮ ਕੱਢੇ ਗਏ ਨੇ ਕੈਲਗਰੀ ਜਿਹੜਾ ਹੈ ਟੈਰਿਫ ਐਕਸਪੋਜ਼ਰ ਇੰਡੈਕਸ 'ਤੇ ਜੋ ਕਿ ਹਾਈਐਸਟ ਮੰਨਿਆ ਜਾਂਦਾ ਹੈ ਇੱਥੇ ਇੰਪਲਾਇਮੈਂਟ ਜਿਹੜੇ ਨੇ ਐਨਰਜੀ ਐਕਸਪੋਰਟ ਕਰਕੇ ਹੈਗੇ ਨੇ ਅਤੇ ਇਸ ਤੋਂ ਇਲਾਵਾ ਪ੍ਰੋਵਿੰਸਿਸ ਦੇ ਵਿੱਚ ਓਨਟੇਰੀਓ ਅਤੇ ਕਿਊਬਿਕ ਜਿਹੜੇ ਨੇ ਇਹ ਹੈਵੀਲੀ ਐਕਸਪੋਜ਼ਡ ਨੇ ਸੋ ਇਹਦੇ ਨਾਲ ਇੰਪਲਾਇਮੈਂਟ 'ਤੇ ਕਾਫੀ ਜ਼ਿਆਦਾ ਜਿਹੜਾ ਉਹ ਫਰਕ ਪਿਆ ਜੀ ਅਤੇ ਅਲਬਰਟਾ ਦੇ ਵਿੱਚ ਜੇ ਗੱਲ ਕੀਤੀ ਜਾਵੇ ਮੈਨੂਫੈਕਚਰਿੰਗ ਕੰਸਟਰਕਸ਼ਨ ਅਤੇ ਰਿਸੋਰਸਿਸ ਦੇ ਸੈਕਟਰ ਜਿਹੜੇ ਨੇ 21% ਜੋਬ ਜਿਹੜੀਆਂ ਨੇ ਟੈਰਿਫ ਨੂੰ ਐਕਸਪੋਜ਼ਡ ਨੇ ਅਤੇ ਇੱਥੇ ਵੀ ਕਿਰਾਏ ਡਿੱਗਣ ਦੀ ਸੰਭਾਵਨਾ ਹੈ ਸੋ ਕਿਰਾਇਆਂ ਦਾ ਅਸਰ ਵੀ ਅਮਰੀਕਾ ਦੇ ਨਾਲ ਜੁੜਿਆ ਹੋਇਆ ਸਪਲਾਈ ਡਿਮਾਂਡ ਦੇ ਨਾਲ ਸਾਰਾ ਕੁਝ ਜੁੜਿਆ ਹੋਇਆ ਜੀ ਅਤੇ ਇਹਦਾ ਅਸਰ ਕਿੱਥੇ ਕਿਵੇਂ ਆ ਇਹ ਤੁਸੀਂ ਦੇਖ ਸੁਣ ਸਕਦੇ ਹੋ ਜੋ ਈ ਬਾਈਕ ਈ ਸਕੂਟਰ ਨੇ ਇਹਨਾਂ ਲਈ ਸਰਕਾਰ ਅਲਬਰਟਾ ਦੀ ਕੁਛ ਨਿਯਮ ਲਿਆਉਣਾ ਚਾਹੁੰਦੀ ਹੈ ਅਤੇ ਇਹ ਨਿਯਮ ਲਿਆਉਣ ਲਈ ਸਰਕਾਰ ਅਜੇ ਸੋਚ ਵਿਚਾਰ ਕਰ ਰਹੀ ਹੈ ਅਤੇ ਮਾਹਿਰ ਇਹ ਕਹਿ ਰਹੇ ਨੇ ਕਿ ਜਨਾਬ ਇਹ ਤਾਂ ਪਹਿਲਾਂ ਹੀ ਬਣ ਜਾਣੇ ਚਾਹੀਦੇ ਸੀ ਇਹ ਤਾਂ ਬਹੁਤ ਲੇਟ ਨੇ ਸੋ ਅਲਬਰਟਾ ਸਰਕਾਰ ਇਸ ਤੋਂ ਪਹਿਲਾਂ ਕਿ ਕਾਰਵਾਈ ਕਰੇ ਅਤੇ ਨਿਯਮ ਬਣਾਵੇ ਈ ਬਾਈਕਸ ਦੇ ਸਕੂਟਰ ਲਈ ਸੋ ਇਹ ਜਿਹੜੇ ਈ ਸਕੂਟਰਸ ਲਈ ਕੁਛ ਇਹਨਾਂ ਦੀ ਮਾਈਕਰੋ ਮੋਬਿਲਿਟੀ ਦਾ ਜੋ ਅਸਰ ਹੈ ਸਾਡੇ ਜਨ ਜੀਵਨ 'ਤੇ ਅਤੇ ਸਾਡੇ ਆਲੇ ਦੁਆਲੇ 'ਤੇ ਅਤੇ ਸੇਫਟੀ ਨਾਲ ਜੁੜੇ ਹੋਏ ਜਿਹੜੇ ਮੁੱਦੇ ਨੇ ਇਹਦੇ ਲਈ ਕੀ ਰੈਗੂਲੇਸ਼ਨ ਸਰਕਾਰ ਕੀ ਬਣਾਵੇਗੀ ਉਹ ਤਾਂ ਅਜੇ ਬਾਅਦ ਦੀ ਗੱਲ ਹੈ ਕਿ ਅਲਬਰਟਾ ਸਰਕਾਰ ਕੀ ਕਰੇਗੀ ਇਸ ਵਾਸਤੇ ਕੁਛ ਜੋ ਅਲਬਰਟਾ ਦੇ ਡਾਕਟਰ ਨੇ ਉਹਨਾਂ ਨੇ ਪਹਿਲਾਂ ਤੋਂ ਰੌਲਾ ਪਾਇਆ ਕਿ ਬਹੁਤ ਸਾਰੇ ਲੋਕ ਸੱਟਾਂ ਲਗਵਾ ਕੇ ਖਾਸ ਤੌਰ 'ਤੇ ਯੰਗ ਜਿਹੜੇ ਨੇ ਜੀ ਉਹ ਆ ਰਹੇ ਨੇ ਅਤੇ ਕੁਲੀਜਨਸ ਬਹੁਤ ਹੁੰਦੇ ਨੇ ਇੱਕ ਇਲੈਕਟ੍ਰਿਕ ਬਾਈਕ 'ਤੇ 11 ਸਾਲਾਂ ਦਾ ਅਤੇ 12 ਸਾਲਾਂ ਦਾ ਲੜਕਾ ਜਿਹੜੇ ਸੀ ਉਹ ਰਾਈਡ ਕਰ ਰਿਹਾ ਸੀ ਐਡਮਿੰਟਨ ਦੇ ਵਿੱਚ ਜਿੱਥੇ ਕਾਰ ਦੇ ਨਾਲ ਗੱਡੀ ਜਾ ਟਕਰਾਈ ਅਤੇ ਉਹ ਫਿਰ ਹਸਪਤਾਲ ਜਿਹੜਾ ਸੀ ਉਹਨੂੰ ਦਾਖਲ ਕਰਵਾਉਣਾ ਪਿਆ ਇਸੇ ਤਰ੍ਹਾਂ ਸੇਂਟ ਅਲਬਰਟ ਦੇ ਵਿੱਚ ਐਡਮਿੰਟਨ ਦੇ ਵਿੱਚ ਇੱਕ ਹੋਰ ਘਟਨਾ ਵਾਪਰੀ ਅਤੇ ਇੱਕ 16 ਸਾਲਾਂ ਦੇ ਲੜਕੇ ਨੂੰ ਇਲੈਕਟ੍ਰਿਕ ਡਰਟ ਬਾਈਕ 'ਤੇ ਜਿਹੜਾ ਸੀ ਉਹ ਸੱਟਾਂ ਵੱਜੀਆਂ ਮਈ ਦੇ ਵਿੱਚ ਇੱਕ ਈ ਸਕੂਟਰ ਰਾਈਡਰ ਕੈਲਗਰੀ ਦੇ ਵਿੱਚ ਉਹਨੂੰ ਕਾਰ ਦੇ ਨਾਲ ਜਾ ਲੱਗਾ ਬੈਲਟ ਲਾਈਨ ਏਰੀਏ ਦੇ ਵਿੱਚ ਉੱਥੇ ਸੱਟਾਂ ਵੱਜੀਆਂ ਜੇ ਐਡਮਿੰਟਨ ਪੁਲਿਸ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਨੇ ਕਿ 31 ਮੇਜਰ ਇੰਜਰੀ ਕੁਲੀਜਨ ਵੱਡੇ ਸੱਟਾਂ ਵਾਲੇ ਜਿਹੜੇ ਹਾਦਸੇ ਨੇ ਉਹ 2021 ਤੋਂ ਲੈ ਕੇ ਈ ਸਕੂਟਰ ਅਤੇ ਈ ਬਾਈਕ ਦੇ ਨਾਲ ਹੋ ਚੁੱਕੇ ਨੇ ਸੋ ਅਲਬਰਟਾ ਦੀ ਪ੍ਰੈਮੀਅਰ ਨੇ ਇਹ ਮੰਨਿਆ

0: ਕਿ ਟੈਕਨੋਲੋਜੀ ਜਿਹੜੀ ਹੈ ਸਾਡੇ ਕਾਨੂੰਨਾਂ ਤੋਂ ਜ਼ਿਆਦਾ ਤੇਜ਼ ਚੱਲ ਰਹੀ ਹੈ ਅਤੇ ਅਸੀਂ ਰਿਕਮੈਂਡੇਸ਼ਨ ਜਿਹੜੀ ਟਰਾਂਸਪੋਰਟ ਮਿਨਿਸਟਰ ਡੇਵਿਨ ਟ੍ਰੀਸ਼ਨ ਦੇ ਨਾਲ ਕਰਕੇ ਇਸ ਬਹੁਤ ਸੀਰੀਅਸ ਇਸ਼ੂ 'ਤੇ ਅਸੀਂ ਕਰ ਰਹੇ ਹਾਂ। ਸੋ ਅਲਬਰਟਾ ਦੀ ਪ੍ਰੈਮੀਅਰ ਨੇ ਇਸ ਮਾਮਲੇ 'ਤੇ ਹਾਂ ਕੀਤੀ ਹੈ ਅਤੇ ਇਹ ਜਿਹੜੇ ਈ ਸਕੂਟਰ ਨੇ ਜਦੋਂ ਤੁਸੀਂ ਦੋ ਦੋ ਤਿੰਨ ਤਿੰਨ ਜਣੇ ਵੀ ਮੈਂ ਇੱਕ ਦਿਨ ਮੈਂ ਖੁਦ ਦੇਖਿਆ ਕਿ ਇੱਕ ਈ ਬਾਈਕ ਦੇ ਉੱਪਰ ਇੱਕ ਜੋ ਰੈਜੀਡੈਂਸ਼ੀਅਲ ਕੰਮ ਕਮਰਸ਼ਲ ਏਰੀਆ ਹੈ ਉਸ ਦੇ ਵਿੱਚ ਇੱਕ ਇਹ ਜਿਹੜਾ ਈ ਸਕੂਟਰ ਜਿਹਾ ਹੈ ਜੀ ਉਸਦੇ ਉੱਪਰ ਤਿੰਨ ਲੜਕੀਆਂ ਚੜੀਆਂ ਹੋਈਆਂ ਅਤੇ ਇੱਕ ਸਭ ਤੋਂ ਛੋਟੀ ਅੱਗੇ ਉਸ ਤੋਂ ਲੰਬੀ ਜਿਹੜੀ ਉਸ ਤੋਂ ਪਿੱਛੇ ਅਤੇ ਇੱਕ ਉਸ ਤੋਂ ਪਿੱਛੇ ਔਰ ਹੈਰਾਨੀ ਦੀ ਗੱਲ ਇਹ ਕਿ ਜੋ ਸਭ ਤੋਂ ਉਮਰ ਦੇ ਵਿੱਚ ਛੋਟੀ ਸੀ ਉਹ ਉਹਨੂੰ ਚਲਾ ਰਹੀ ਸੀ ਜਿਹੜੀ ਕਿ ਸਭ ਤੋਂ ਮੂਹਰੇ ਖਲੋਤੀ ਸੀ ਦੂਸਰੀਆਂ ਪਿੱਛੇ ਖੜੀਆਂ ਸੀ ਤਾਂ ਕਿ ਉਹਨਾਂ ਦੇ ਉੱਪਰੋਂ ਦੀ ਦੇਖਿਆ ਜਾ ਸਕੇ। ਸੋ ਬੱਚੇ ਨੇ ਰੂਲਸ ਐਂਡ ਰੈਗੂਲੇਸ਼ਨ ਇਹਦੇ ਹੈ ਨਹੀਂ ਗੇ ਅਤੇ ਉਹ ਕਿਵੇਂ ਚਲਾਉਂਦੇ ਨੇ ਕਿਵੇਂ ਤੇਜ਼ ਲੰਘ ਜਾਂਦੇ ਨੇ ਕਿਹਦੇ ਵਿੱਚ ਵੱਜਦੇ ਨੇ ਅਤੇ ਸੱਟਾਂ ਕਿਹਨੂੰ ਵੱਜਣਗੀਆਂ ਅਤੇ ਕੀ ਨਿਯਮ ਨੇ ਇਹ ਸਾਰੀਆਂ ਚੀਜ਼ਾਂ ਤੈਅ ਕਰਨੀਆਂ ਪੈਣਗੀਆਂ। ਇਸ ਲਈ ਹੋਰ ਵੀ ਕੇਸ ਮਜ਼ਬੂਤ ਹੋ ਜਾਂਦਾ। ਰਜਾਇਨਾ ਜੋ ਸ਼ਹਿਰ ਹੈ ਜੀ ਰਜਾਇਨਾ ਦੇ ਵਿੱਚ ਪੁਲਿਸ ਨੇ ਖਬਰ ਦਿੱਤੀ ਹੈ ਕਿ ਇੱਕ ਵਿਅਕਤੀ ਈ ਬਾਈਕ 'ਤੇ ਜਾ ਰਿਹਾ ਸੀ ਜਦੋਂ ਇੱਕ ਕਾਰ ਦੇ ਵਿੱਚ ਉਹ ਵੱਜਾ ਅਤੇ ਪੁਲਿਸ ਅਫਸਰ ਵੀ ਉੱਥੇ ਪਹੁੰਚੇ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਲੇਕਿਨ ਉਸ ਵਿਅਕਤੀ ਦੀ ਮੌਤ ਹੋ ਗਈ ਹੈ ਜੀ। ਇਹ 34 ਸਾਲਾਂ ਦਾ ਸੀਗਾ, ਖੈਰ ਬੱਚਾ ਨਹੀਂ ਸੀ। ਈ ਬਾਈਕ ਰਾਈਡਰ ਉਸਨੂੰ ਹਸਪਤਾਲ ਲਿਜਾਇਆ ਗਿਆ ਅਤੇ ਗੱਡੀ ਦਾ ਡਰਾਈਵਰ ਜੋ ਸੀ ਉਸਨੂੰ ਕੀ ਹੋਣਾ ਸੀ, ਈ ਬਾਈਕ ਦੇ ਨਾਲ ਉਸਨੂੰ ਕਿੰਨੀ ਕੀ ਹੋ ਸਕਦਾ ਸੀ। ਆਪ ਜਾਣਦੇ ਹੋ ਕਿ ਵੱਡੀ ਗੱਡੀ ਦੇ ਨਾਲ ਜਦੋਂ ਤੁਸੀਂ ਟਕਰਾਉਂਦੇ ਹੋ ਅਤੇ ਇਸ ਵਿੱਚ ਨੁਕਸਾਨ ਜਿਹੜਾ ਹੈ ਉਹ ਇਸੇ ਤਰ੍ਹਾਂ ਫਿਰ ਛੋਟੇ ਦਾ ਹੋਵੇਗਾ। ਸੋ ਇਹ ਬਹੁਤ ਸੀਰੀਅਸ ਇਸ਼ੂ ਹੈ ਅਤੇ ਗਰਮੀਆਂ ਵਿੱਚ ਇਹ ਹੋਰ ਜ਼ਿਆਦਾ ਵੱਧ ਜਾਂਦਾ ਹੈ ਜੀ। ਪ੍ਰੋਗਰਾਮ ਦੀ ਆਖਰੀ ਖਬਰ ਆਪ ਜੀ ਨਾਲ ਸਾਂਝੀ ਕਰਦੇ ਹਾਂ। ਬੈਟਰ ਬਿਜ਼ਨਸ ਬਿਊਰੋ ਵੱਲੋਂ ਵਾਰਨਿੰਗ ਦਿੱਤੀ ਜਾ ਰਹੀ ਹੈ ਕਿ ਇੱਕ ਨਕਲੀ ਗੋਲਡ ਬਾਰ ਸਕੈਮ, ਜਿਵੇਂ ਅਸੀਂ ਸੋਨੇ ਦੇ ਬਿਸਕਟ ਕਹਿ ਦਿੰਦੇ ਨਾ ਜੀ, ਉਹ ਕਹਿੰਦੇ ਨੇ ਕਿ ਨਕਲੀ ਗੋਲਡ ਬਾਰ ਸਕੈਮ ਜਿਹੜਾ ਹੈ ਜਿਸ ਨਾਲ ਫਰੌਡਸਟਰ ਵਿਕਟਮਸ ਨੂੰ ਬੇਵਕੂਫ ਬਣਾ ਰਹੇ ਨੇ। ਬੈਟਰ ਬਿਜ਼ਨਸ ਬਿਊਰੋ ਨੇ ਜਾਣਕਾਰੀ ਦਿੱਤੀ ਕਿ ਇੱਕ ਟ੍ਰਿਕ ਹੈ ਜਿਸ ਵਿੱਚ ਜਿਹੜਾ ਹੈ ਇੱਕ ਪੌਪ ਅਪ ਮੈਸੇਜ ਆਉਂਦਾ ਕੰਪਿਊਟਰ ਸਕਰੀਨ 'ਤੇ ਅਤੇ ਜਿਸ ਵਿੱਚ ਕਿਹਾ ਜਾਂਦਾ ਕਿ ਤੁਹਾਡਾ ਜਿਹੜਾ ਬੈਂਕ ਅਕਾਊਂਟ ਹੈਕ ਹੋ ਗਿਆ ਅਤੇ ਜਿਹੜਿਆਂ 'ਤੇ ਕੰਪਿਊਟਰ 'ਤੇ ਇਸ ਤਰ੍ਹਾਂ ਹੁੰਦਾ ਫਿਰ ਉਹਨਾਂ ਨੂੰ ਨੰਬਰ ਕਾਲ ਕਰਨ ਲਈ ਕਿਹਾ ਜਾਂਦਾ ਅਤੇ ਆਪਣੇ ਐਸੈਟ ਜਿਹੜੇ ਨੇ ਉਹਨਾਂ ਨੂੰ ਕਹਿਤਾ ਜਾਂਦਾ ਕਿ ਜੋ ਤੁਹਾਡੇ ਕੋਲ ਮਾਇਆ ਨਾ ਇਹਨੂੰ ਤੁਸੀਂ ਸੋਨੇ 'ਤੇ ਬਿਸਕੁਟ ਖਰੀਦ ਲਓ ਅਤੇ ਉਹਨਾਂ ਨੂੰ ਜਿਹੜਾ ਫਿਰ ਸਾਫ ਸੇਫ ਜਗ੍ਹਾ 'ਤੇ ਰੱਖਣ ਲਈ ਜਿਹੜਾ ਤੁਸੀਂ ਸਾਡੇ ਨਾਲ ਸੰਪਰਕ ਕਰੋ। ਇੱਕ ਵਿਕਟਿਮ ਦੇ ਬਾਰੇ ਜਾਣਕਾਰੀ ਇਹ ਦੱਸੀ ਜਾਂਦੀ ਹੈ ਕਿ ਇੱਕ ਵਿਅਕਤੀ ਨੇ $7 ਲੱਖ ਜਿਹੜੇ ਨੇ ਇਸ ਤਰ੍ਹਾਂ ਗਵਾ ਲਏ ਨੇ ਜੀ। ਸੋ ਇਹ ਬਹੁਤ ਵੱਡੇ ਇਸ਼ੂਸ ਨੇ ਔਰ ਇਹ ਲੁੱਟਣ ਵਾਲੇ ਫਰਾਡੀਏ ਕਿੰਨੇ ਕਿੰਨੇ ਤਰੀਕੇ ਲੱਭ ਲੈਂਦੇ ਨੇ ਅਤੇ ਜੋ ਵਿਅਕਤੀ ਜਿਹਨਾਂ ਦੀ ਕਈਆਂ ਦੀ ਸਾਰੀ ਜ਼ਿੰਦਗੀ ਦੀ ਕਮਾਈ ਜਿਹੜੀ ਹੈ ਜਿਸ ਦੇ ਵਿੱਚ ਚਲੇ ਜਾਂਦੀ ਹੈ ਅਤੇ ਆਪਣੇ ਆਪ ਦੇ ਵਿੱਚ ਬੜੀ ਦੁਖਦਾਈ ਇਹ ਕਹਾਣੀ ਹੈ ਕਿ ਕਿਵੇਂ ਇਹ ਬੇਕਰਕ ਬੇਦਰਦ ਲੋਕ ਜਿਹੜੇ ਨੇ ਉਹ ਜਾਂਦੇ ਨੇ ਜੀ, ਇਸ ਤਰ੍ਹਾਂ ਕੰਮ ਕਰਦੇ ਨੇ। ਜਾਂਦੇ ਜਾਂਦੇ ਇੱਕ ਖਬਰ ਜੋ ਹੁਣੇ ਹੁਣੇ ਆਈ ਹੈ ਜੀ, ਉਹ ਇਹ ਹੈ ਜੀ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਗਾਜ਼ਾ ਅਤੇ ਵੈਸਟ ਬੈਂਕ ਵਾਸਤੇ $100 ਮਿਲੀਅਨ ਦੇਣ ਦਾ ਐਲਾਨ ਕੀਤਾ ਹੈ। ਇਹ ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਦੇ ਵਿੱਚ ਸਪੀਚ ਕਰਦੇ ਹੋਏ ਮਾਰਕ ਕਾਰਨੀ ਨੇ ਐਲਾਨ ਕੀਤਾ। ਇਸ ਵਿੱਚ ਮਨੁੱਖੀ ਇਮਦਾਦ ਵਜੋਂ $80 ਮਿਲੀਅਨ ਅਤੇ ਬਾਕੀ ਸਿਕਿਉਰਟੀ ਲਈ ਦਿੱਤੇ ਜਾਣਗੇ। ਕੁਛ ਹੋਰ ਜਾਣਕਾਰੀਆਂ ਜਿਹੜੀਆਂ ਹਨ ਇਸ ਮਾਰਕ ਕਾਰਨੀ ਦੀ ਪ੍ਰੈਸ ਕਾਨਫਰੰਸ ਅਤੇ ਸਪੀਚ ਦੀਆਂ ਅਸੀਂ ਕੱਲ੍ਹ ਦੇ ਪ੍ਰੋਗਰਾਮਾਂ ਵਿੱਚ ਆਪ ਜੀ ਨਾਲ ਸਾਂਝੀਆਂ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਲਈ ਹਿਮਾ ਜੀ ਸਤਿ ਸ਼੍ਰੀ ਅਕਾਲ।
1: The time is 5 p.m. You are listening to Fairchild Radio CHKF FM 94.7, a multicultural radio station in Calgary.
2: Whenever you want it, wherever you are, at the palm of your hands, listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
3: 94.7 FM Radio Sursangam. Har hafte week ante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. RadioSursangam.ca. Phone 403-585-0910. Radio Sursangam.
4: Calgary's oldest, biggest and only South Asian radio station. Sabarang Radio 94.7 FM.
5: Monday, Tuesday, Thursday, Friday 7 to 8 p.m. Sundays 1 to 5 p.m.
4: Visit Sabarang.

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: हर समय तुहाडे संग तुहाडा अपना एह रेडियो सुरसंगम।
1: ओहो आज फेर नहीं लोड मिलिया।
2: की होया?
1: बस पूछना इंश्योरेंस कंफर्मेशन नहीं आई टाइम ते ते हुन फेर एक दिन वेट करनी पैनी है ते बच्चियां नु फेर नहीं मिल होना दो दिन।
2: ओहो रह गए ना फेर पिछे। मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है ते ओ ता पोर्टल भी सेट कर दंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है। तुसी आज ही उना नु फोन करो ते जल्दी तो जल्दी गाल करके कोई हल लब्बो ताकि अगली बारी तुसी कार टाइम ते आ सको ते बच्चा नाल टाइम भी स्पेंड कर सको। फोन नंबर है मानस पहुजा 5878321208 या रमन वड़ैच 7807530001। सोनिक इंश्योरेंस।
3: मर्सिडीज कार खरीदना चाहते हो? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ। ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ। ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ। ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
2: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ

0: सारे लई सुविधावां मौजूद हन अपॉइंटमेंट नहीं बड़ी कोई चक्कर ही नहीं सीधे चले आओ इथे वॉक इन विच खुला स्वागत है नवे पेशेंट्स दा वी निग्गा वेलकम फैमिली केयर तो लेके मेडिकल चेकअप अते क्रोनिक बीमारियां दे इलाज तक सब कुछ इक्को छत हेठ असी हफ्ते दे 6 दिन खुले आ ते ओ भी देर शाम तक ता देर किस गल दी आज ही डायल करो 5876174696 587-617-4696 ओएसएस स्माइल मेडिकल तुहाडी सेहत साडी जिम्मेवारी 5876174696
1: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
3: ਦੂਜੀ ਲੋਕੇਸ਼ਨ 117-7771 ਐਵੀਨਿਊ
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
2: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835 ਬਾਏ ਬਾਏ

ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 5878732108 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੁਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 8257600983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸੀਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸੀਡੀਜ਼ ਬੈਂਜ਼ ਕੰਟਰੀ ਹਿਲਸ।

0: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587

0: ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
1: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ। ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
0: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 4036074208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ,
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
1: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 4038701790 4038701790 ਸਟਾਰ ਮੂਵੀ।

0: ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪੁਆਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ। ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
2: The time is 6 p.m. You are listening to Fairchild Radio CHKF FM 94.7, a multicultural radio station in Calgary.